ಕೃಷ್ಣ ಲಾಲ್ ಕೃಷ್ಣ ಶುಭ್ರಮ

ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾਹਿਬ ਸਾ

Sa

श्री अकाल छोड़ा खबर

Sabir,

Thank you.

ಸರ್ವಾಲ

ಸಾಧ್ಯ.

ਕਿਛ ਕਰ ਨਹੀਂ ਉਤਰਾ ਪਰਵਾਰਾ ਕਰਵਾਰਾ।

Hey,

Bye, bye, bye.

Jio pe tera sachiya, jio pe tera sachiya, jio pe.

Yeah.

Oh,

सर्वा

Thank you.

कृपा

श्री

ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੱਕਿਓ ਸਰਬਤਰ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਾਰ ਥਾਈ ਹੋਏ ਸਹਾਇਓ ਜਿਨ੍ਹਾਂ ਨਾਮ ਜਪਿਆ ਬਨ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੁਲਾਰੇ।

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਆਟਾ ਲਰ, ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕੌਲ ਸਰ ਦੀ, ਤਰਨ ਤਾਰਨ ਦੀ, ਤਾਪਿਆਣੇ ਦੀ, ਖਡੂਰ ਜੀ, ਗੁਰੂ ਕੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀ ਦਾਰ ਮੇਲੇ ਬੁਲਾਰੇ। ਥੰਮ ਜੀ ਨਨਕਾਣੇ ਜੀ, ਕਰਤਾਰਪੁਰ ਦੀ, ਸ਼੍ਰੀ ਬਾਬੇ ਨਾਨਕੇ ਜੀ, ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਦਮਦਮੇ ਜੀ, ਤਮਤਾਣ

ਸਰਬੱਤ ਸਮੂਹ ਖਾਲਸੇ ਦੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣਦੇ।

ਜੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਹੋ ਰਹੀ ਹੈ। ਲੜੀਵਾਰ ਕਥਾ ਸਰਵਣ ਕਰੋ ਜੀ।

कहो नानक कृप प्रभ भई सहाई।

ਜਾਣ

ਮਹਾਰਾਜ ਦੇ ਆਪ ਜੀ ਦੀ ਪ੍ਰਾਪਤੀ ਵਾਲੇ ਹੋਏ ਤੇ ਦੁਆਬ ਦੀ ਨਾਰਾਜ਼ੀ ਹਲਾਲ ਦੇ ਉੱਪਰ ਬੰਨ ਲੈ ਕੇ ਆਉਣਾ।

0: ਇਹ ਵੱਡਿਆਂ ਭਾਗਾਂ ਦੇ ਨਾਲ ਪਾਈ ਦੀ ਹੈ। ਵੱਡੇ ਭਾਗ ਹੋਣ ਤਾਂ ਆਪ ਜੀਆਂ ਦੇ ਸੰਤ ਜਨਾਂ ਦਾ ਸੰਗ ਮਿਲਦਾ ਹੈ। ਐਸੇ ਆਪ ਜੀ ਦੇ ਸੰਤ ਜਨ ਜੋ ਆਪ ਜੀ ਨੂੰ ਪ੍ਰਾਪਤ ਹੋ ਚੁੱਕੇ ਨੇ, ਆਪ ਜੀ ਦੇ ਨਾਲ ਮਿਲੇ ਹੋਏ ਨੇ, ਵੱਡੇ ਭਾਗ ਹੋਣ ਆਪ ਜੀ ਦੀ ਬਖਸ਼ਿਸ਼ ਦੇ ਨਾਲ, ਤਾਂ ਤਿੰਨਾਂ ਸੰਤ ਜਨਾਂ ਦੀ ਸੰਗਤ ਹੁੰਦੀ ਹੈ ਜੀ।
1: ਨਾਨਕ ਸੰਤਨ ਕਾ ਕੁਰਬਾਨ।
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਵਾਹਿਗੁਰੂ ਜੀ ਜਿਨ੍ਹਾਂ ਸੰਤ ਜਨਾਂ ਨੇ ਆਪਣੇ ਤਨ ਨੂੰ ਮਰ ਲਿਆ, ਜਿਨ੍ਹਾਂ ਨੇ ਆਪ ਜੀਆਂ ਦੇ ਭਾਵ, ਜਿਨ੍ਹਾਂ ਦਾ ਦੁਨੀਆਂ ਦੇ ਉੱਪਰ ਆਉਣਾ ਸਫਲ ਹੈ, ਐਸੇ ਸੰਤ ਜਨਾਂ ਤੋਂ ਅਸੀਂ ਸਦਾ ਸਦਾ ਕੁਰਬਾਨ ਸਦਕੇ ਬਲਿਹਾਰ ਜਾਣਾ ਕਰਦੇ ਹਾਂ ਜੀ।
1: ਸਾਰਗ ਮਹੱਲਾ ਪੰਜਵਾ।
0: ਗਰੀਬ ਰਿਵਾਜ ਸਤਿਗੁਰਾਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ, ਹੇ ਸੱਚੇ ਸਾਹਿਬ ਜੀ, ਐਸੇ ਸੰਤ ਜਨ ਜਿਨ੍ਹਾਂ ਤੋਂ ਆਪ ਜੀ ਕੁਰਬਾਨ ਜਾਂਦੇ ਹੋ, ਐਸੇ ਸੰਤ ਜਨ ਜਿਨ੍ਹਾਂ ਨੂੰ ਆਉਂਦੇ ਜਾਂਦੇ ਸਾਹਾਂ ਦੇ ਨਾਲ ਅੰਮ੍ਰਿਤ ਨਾਮ ਕਦੇ ਭੁੱਲਦਾ ਨਹੀਂ, ਐਸੇ ਸੰਤ ਜਨ ਕਿ ਸਦਾ ਪਰਮੇਸ਼ਰ ਜੀ ਦੇ ਪ੍ਰਾਈਡ ਰਹਿੰਦੇ ਨੇ, ਐਸੇ ਸੰਤ ਜਨ ਜਿਨ੍ਹਾਂ ਨੇ ਮਨ ਦੀ ਬਿਰਤੀ ਬਾਹਰ ਮੁਖੀ ਨਾ ਕਰਕੇ ਅੰਤਰਮੁਖੀ ਕੀਤੀ ਹੈ, ਜਿਹੜੇ ਵਿਖਿਆ ਆਨੰਦ ਸੰਸਾਰ ਦੇ ਵੱਲੋਂ ਬਿਰਤੀ ਨੂੰ ਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰੂਪ ਰੂਪ ਸੇ ਸੰਤ ਜਨ ਜੇ ਕਦਰੇ ਮਿਲ ਪੈਣ, ਦਰਸ਼ਨ ਹੋ ਜਾਣ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਸਨਮੁਖ ਹੋ ਕਰਕੇ ਤਿੰਨਾਂ ਤੋਂ ਕੀ ਮੰਗਣਾ ਕਰੀਏ, ਤਾਂ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਕਰਹੋ ਗਤ ਦਿਆਲ ਸੰਤ ਹੋ ਮੋਰੀ।
0: ਭਾਈ ਐਸੇ ਸੰਤ ਜਨ ਜੋ ਵਾਹਿਗੁਰੂ ਜੀ ਦੇ ਨਾਲ ਏਕਮਿਕ ਹੋਏ ਨੇ, ਜੋ ਸ਼ਾਂਤ ਆਤਮਾ ਨੇ, ਜਿਹੜੇ ਸਦਾ ਸਿਮਰਨ ਕਰਦੇ ਨੇ, ਨਿਮਰਤਾ ਰੱਖਦੇ ਨੇ, ਤੇ ਤਿਆਗ ਦਾ ਵੀ ਜਿਨ੍ਹਾਂ ਨੇ ਤਿਆਗ ਕੀਤਾ ਹੋਇਆ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰਿਆ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਜੇ ਕਿਧਰੇ ਐਸੇ ਨਾਮ ਦੇ ਰਸੀਏ ਵਾਹਿਗੁਰੂ ਜੀਆਂ ਦੇ ਸਰੂਪ ਰੂਪ ਦੇ ਅੰਦਰ, ਗਿਆਨ ਅਵਸਥਾ ਦੇ ਅੰਦਰ ਅਰੂੜ ਬਿਸਤੀ ਬਿਰਤੀ ਵਾਲੇ ਸੰਤ ਜਨ ਮਿਲ ਪੈਣ, ਦਰਸ਼ਨ ਹੋ ਜਾਣ, ਤੇ ਤਿੰਨਾਂ ਦੇ ਪਾਸੋਂ ਇਹ ਦਾਤ ਮੰਗੀਏ, ਕਰੋ ਗਤ ਦਿਆਲ ਸੰਤੋ ਮੋਰੀ। ਹੇ ਦਿਆਲੂ ਪਰਮੇਸ਼ਰ ਜੀ ਦੇ ਦਰ ਤੇ ਪ੍ਰਵਾਨ ਹੋ ਚੁੱਕੇ ਦਿਆਲੂ ਸੰਤ ਜਨੋ, ਮੇਰੇ ਤੇ ਵੀ ਦਿਆਲਤਾ ਕਰੋ। ਤੇ ਮਹਾਰਾਜ ਦੇ ਪਾਸੋਂ, ਨਿਰੰਕਾਰ ਜੀਆਂ ਦੇ ਪਾਸੋਂ ਜਿਹੜੀ ਆਪ ਜੀ ਨੂੰ ਦਾਤ ਪ੍ਰਾਪਤ ਹੋਈ ਹੈ ਨਾ, ਵਾਹਿਗੁਰੂ ਜੀ ਦੀ ਪ੍ਰਾਪਤੀ ਦੀ, ਗਤ ਦਾ ਅਰਥ ਹੈ ਪ੍ਰਾਪਤੀ, ਜੋ ਆਪ ਜੀਆਂ ਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਈ ਹੈ, ਇਹ ਵਾਹਿਗੁਰੂ ਜੀ ਦੀ ਪ੍ਰਾਪਤੀ ਮੇਰੇ ਤਾਂ ਵੀ ਕਰਾ ਦੇਣਾ ਕਰੋ।
1: ਤੁਮ ਸਮਰੱਥ ਕਾਰਨ ਕਰਨਾ।
0: ਇਹ ਸੰਤ ਜਨੋ, ਜਿਹੜੀ ਕਲਿਆਣ

0: ਸਨ ਤੁਸੀਂ ਸਾਰਿਆਂ ਕਾਰਜਾਂ ਨੂੰ ਕਰਨੇ ਦੇ ਸਮਰੱਥ ਹੋ। ਇਸੇ ਪ੍ਰਕਾਰ ਕਾਰਨ ਕਰਨਾ ਸ਼ੁਭ ਕਾਰਜਾਂ ਨੂੰ ਕਰਨ ਵਾਲੇ ਤੇ ਪ੍ਰਾਣੀਆਂ ਦੇ ਪਾਸੋਂ ਨਾਮ ਜਪਦਾ ਸ਼ੁਭ ਕਾਰਜ ਕਰਵਾਉਣ ਵਾਲੇ
1: ਹੋ।
0: ਪ੍ਰੀਤੀ ਵਾਹਿਗੁਰੂ ਜੀ ਦੇ ਨਾਲ ਉਹ ਟੁੱਟ ਗਈ ਹੈ ਜਿਸ ਕਿਸੇ ਦੀ ਵੀ ਬਿਰਤੀ ਤੇ ਪ੍ਰੀਤੀ ਤੋੜੀ ਹੈ ਜੋੜੀ ਹੈ। ਹੇ ਸੰਤ ਜਨੋ ਆਪ ਜੀਆਂ ਨੇ ਜੋੜੀ ਹੈ, ਚਾਹੇ ਅਜਾਮਲ ਦੀ ਬਿਰਤੀ ਜੋੜੀ ਹੈ, ਇਸੇ ਪ੍ਰਕਾਰ ਬਾਲਮੀਕ ਮਟਵਾੜੇ ਦੀ ਜੋੜੀ ਹੈ।

0: ਕਰਕੇ ਮਿਲਦੇ ਨੇ। ਸਤਿਯੁਗ ਤ੍ਰੇਤੇ ਦੁਆਪਰ ਦੇ ਵਿੱਚ ਮਿਲੇ, ਹੁਣ ਕਲਯੁਗ ਦੇ ਵਿੱਚ ਜਿਹੜੇ ਮਿਲ ਰਹੇ ਹਨ
1: ਤੇ ਪਤਤ ਪੁਨੀਤਾ,
0: ਉਹਨਾਂ ਸਾਰਿਆਂ ਜਨਾਂ ਨੂੰ ਇਹ ਸੰਤ ਜਨੋ ਤੁਸੀਂ ਪਤਤਾਂ ਤੋਂ ਵੀ ਪੁਨੀਤ ਕਰ ਦਿੰਦੇ ਹੋ। ਕੋਈ ਪਤਤ ਵੀ ਆਪ ਜੀ ਦੇ ਕੋਲ ਆ ਜਾਵੇ, ਸੰਗ ਸੰਗਤ ਵਿੱਚ ਮਿਲ ਜਾਵੇ ਨਾ, ਤੇ ਇਸ ਨੂੰ ਵੀ ਆਪ ਜੀ ਪੁਨੀਤ ਕਰ ਦਿੰਦੇ ਹੋ, ਪਵਿੱਤਰ ਕਰ ਦਿੰਦੇ ਹੋ। ਸਾਧ ਸੰਗਤ ਜੀ ਕੋਈ ਮਹਾਤਮਾ ਸੀ ਨਾ, ਜੰਗਲ ਦੇ ਵਿੱਚ ਆਸ਼ਰਮ ਹੈ, ਵਿਦਿਆਰਥੀਆਂ ਨੂੰ ਪੜ੍ਹਾਉਂਦੇ ਨੇ, ਬਹੁਤ ਸਾਰੇ ਬਾਲਕੇ ਬਹੁਤ ਸਾਰੇ ਵਿਦਿਆਰਥੀ ਆਪ ਜੀਆਂ ਦੇ ਪਾਸ ਬ੍ਰਹਮ ਵਿਦਿਆ ਪੜ੍ਹਦੇ ਨੇ, ਤੇ ਸੰਤ ਜਨ ਜਦੋਂ ਸੈਰ ਕਰਨ ਵਾਸਤੇ ਆਉਂਦੇ ਸ਼ਹਿਰ ਵੱਲ ਨੂੰ ਕਿਧਰੇ ਗੇੜਾ ਮਾਰਦੇ ਨਾ, ਇੱਕ ਵੇਸਵਾ ਅਕਸਰ ਉਹਨਾਂ ਸੰਤ ਜਨਾਂ ਦੇ ਉੱਪਰ ਤਰਕ ਮਾਰਿਆ ਕਰਦੀ, ਟੌਂਚ ਕਰਿਆ ਕਰਦੀ, ਕਿਹਾ ਕਰਦੇ ਸੰਤ ਜੀ ਮੈਨੂੰ ਦੱਸੋ ਤੁਹਾਡੀ ਦਾੜੀ ਚੰਗੀ ਏ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਏ। ਬਚਨ ਬੜਾ ਕੌੜਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਇਸ ਪਰਮ ਪਵਿੱਤਰ ਦਾਤ ਸੁੱਚੀ ਦਾੜੀ ਨੂੰ ਕੁੱਤੇ ਦੀ ਪੂਛ ਦੇ ਨਾਲ ਤੁਲਨਾ ਦੇਣੀ, ਪਰ ਸੰਤ ਜਨਾਂ ਨੇ ਸਦਾ ਚੁੱਪ ਰਹਿਣਾ, ਕਦੇ ਬੋਲਣਾ ਨਾ, ਤੇ ਜਿਹੜੇ ਤਿੰਨਾਂ ਦੇ ਚੇਲੇ ਸਨ ਨਾਲ ਉਹਨਾਂ ਨੂੰ ਬੜਾ ਗੁੱਸਾ ਆਉਣਾ, ਪਰ ਮਹਾਤਮਾ ਜੀ ਨੇ ਵਰਜ ਦੇਣਾ, ਨਹੀਂ ਭਾਈ ਕੁਛ ਨਹੀਂ ਇਸ ਨੂੰ ਕਹਿਣਾ, ਤੇ ਉਹਨਾਂ ਨੇ ਆਗਿਆ ਮੰਗਣੀ, ਮਹਾਤਮਾ ਜੀ ਜੇ ਕਿਧਰੇ ਇੱਕ ਵਾਰ ਆਗਿਆ ਦੇ ਦੇਵੋ ਨਾ, ਇਸ ਬੀਬੀ ਨੂੰ ਸਬਕ ਸਿਖਾ ਦੇਈਏ ਕਿ ਮਹਾਤਮਾ ਦੇ ਨਾਲ ਬਚਨ ਕਿਵੇਂ ਕਰੀਦਾ ਹੈ ਤੇ ਦਾੜੀ ਵਾਸਤੇ ਨਰਾਦਰੀ ਦੇ ਬੋਲ ਕਿਵੇਂ ਬੋਲੀਦੇ ਨੇ। ਮਹਾਂਪੁਰਖਾਂ ਨੇ ਸ਼ਾਂਤ ਰਹਿਣਾ, ਨਹੀਂ ਭਾਈ ਇਸ ਨੂੰ ਕੁਝ ਨਹੀਂ ਕਹਿਣਾ। ਜਦੋਂ ਵੀ ਸ਼ਹਿਰ ਵੱਲ ਨੂੰ ਆਉਣਾ, ਜਦੋਂ ਵੀ ਉਸ ਵੇਸਵਾ ਨੇ ਮਿਲਣਾ ਤੇ ਇਹੀ ਉਹ ਤਾਨਾ ਮਾਰਨਾ, ਮਹਾਤਮਾ ਜੀ ਤੁਹਾਡੀ ਦਾੜੀ ਚੰਗੀ ਏ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਏ। ਮਹਾਤਮਾ ਨੇ ਕਦੇ ਜਵਾਬ ਨਾ ਦਿੱਤਾ, ਕਿੰਨਾ ਸਮਾਂ ਇਵੇਂ ਗੁਜ਼ਰ ਗਿਆ, ਤੇ ਜਿਹੜਾ ਸਮਾਂ ਸਾਰਿਆਂ ਤੇ ਆਉਂਦਾ ਨਾ ਸਾਧ ਸੰਗਤ ਜੀ, ਉਹ ਸਮਾਂ ਸੰਤਾਂ ਤੇ ਵੀ ਆਉਣ ਲੱਗਾ। ਸੰਤਾਂ ਦਾ ਅਖੀਰਲਾ ਸਮਾਂ ਆ ਗਿਆ, ਉਹਨਾਂ ਸੰਤਾਂ ਨੇ ਮਹਾਂਪੁਰਖਾਂ ਨੇ ਜਾਣ ਲਿਆ ਹੁਣ ਸਰੀਰ ਜ਼ਿਆਦਾ ਸਮਾਂ ਰਹਿਣਾ ਨਹੀਂ, ਕੁਝ ਕੁ ਸਵਾਸ ਬਾਕੀ ਬਚੇ ਨੇ, ਤੇ ਆਪਣਿਆਂ ਚੇਲਿਆਂ ਨੂੰ ਕਹਿਣ ਲੱਗੇ ਪੁੱਤਰੋ ਜਾਓ ਜਾ ਕੇ ਉਸ ਵੇਸਵਾ ਨੂੰ ਉਸ ਬੀਬੀ ਨੂੰ ਸੱਦ ਕੇ ਲੈ ਕੇ ਆਓ, ਬੁਲਾ ਕੇ ਲੈ ਕੇ ਆਓ ਉਸ ਨੂੰ। ਤੇ ਇਸ ਵੇਲੇ ਚੇਲਿਆਂ ਦੇ ਮਨ ਵਿੱਚ ਸ਼ੰਕਾ ਪੈ ਗਿਆ ਕਿ ਸਾਡੇ ਸੰਤਾਂ ਨੂੰ ਕੀ ਹੋ ਗਿਆ ਹੈ, ਸਾਰੀ ਉਮਰ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਬਤੀਤ ਕੀਤੀ ਹੈ ਤੇ ਹੁਣ ਸਰੀਰ ਦਾ ਅੰਤਮ ਸਮਾਂ ਆਇਆ ਤੇ ਵੇਸਵਾ ਦਾ ਖਿਆਲ ਮਨ ਵਿੱਚ ਆ ਗਿਆ ਹੈ, ਸ਼ਾਇਦ ਮਹਾਤਮਾ ਦਾ ਮਨ ਨਾ ਡੋਲ ਗਿਆ ਹੋਵੇ। ਤੇ ਮਹਾਤਮਾ ਜੀ ਕਹਿਣ ਲੱਗੇ ਪੁੱਤਰੋ ਵੱਡਿਆਂ ਦੇ ਬਚਨਾਂ ਉੱਪਰ ਸ਼ੰਕਾ ਨਹੀਂ ਕਰੀਦੀ, ਜਾਓ ਜਾ ਕੇ ਉਸ ਬੀਬੀ ਨੂੰ ਸੱਦ ਕੇ ਲੈ ਕੇ ਆਓ। ਹੁਕਮ ਦੇ ਬੰਦੇ ਚੇਲੇ ਗਏ, ਸ਼ਹਿਰ ਦੇ ਵਿੱਚ ਪੁੱਜੇ ਨੇ, ਉਸ

0: ਦੇ ਸੁੱਖਾਂ ਦੀ ਦਾਤ ਬਖਸ਼ਿਸ਼ ਕਰਨਾ ਕਰੋ, ਫਿਰ ਆਨੰਦ ਅਵਸਥਾ ਦੀ ਦਾਤ ਬਖਸ਼ੋ ਜਿਸ ਦੇ ਵਿੱਚ ਕੋਈ ਵਿਘਨ ਨਹੀਂ ਪੈਂਦਾ। ਮਹਾਰਾਜ ਜੋ ਸਹਿਜ ਸ਼ਾਂਤੀ ਸੁਖ ਹੈ ਨਾ, ਕਿਰਪਾਲਤਾ ਕਰਕੇ ਇਹ ਸ਼ਾਂਤੀ ਸੁਖ ਦਾ ਰਸ ਸਾਡੇ ਤਾਈਂ ਪ੍ਰਦਾਨ ਕਰੋ, ਬਖਸ਼ਿਸ਼ ਕਰੋ।
1: ਸੁਨਤ ਤੁਹਾਰੋ ਨਾਇਓ,
0: ਪਰਮੇਸ਼ਰ ਜੀ ਕਿਰਪਾਲਤਾ ਕਰੋ, ਆਪ ਜੀਆਂ ਦਾ ਅੰਮ੍ਰਿਤ ਨਾਮ ਸਦਾ ਸੁਣਦੇ ਰਹੀਏ। ਅੰਮ੍ਰਿਤ ਨਾਮ ਨੂੰ ਸੁਣ ਸੁਣ ਕਰਕੇ ਮਹਾਰਾਜ ਅਸੀਂ ਜੀਵਨਾ ਕਰੀਏ। ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ, ਉਸਤਤ ਨੂੰ ਕਰ ਕਰਕੇ ਤੇ ਸੁਣ ਸੁਣ ਜੀਵਾ ਤੇਰੀ ਬਾਣੀ। ਆਪ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਸੁਣ ਸੁਣ ਕੇ ਹੀ ਮਹਾਰਾਜ ਅਸੀਂ ਆਤਮ ਰਸ ਨੂੰ ਨਿਰਵਾਣ ਪਦ ਦੇ ਜੀਵਨ ਨੂੰ ਪਾਵਣਾ ਕਰੀਏ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾ

0: ਸੁਖ ਸੰਬੰਧੀਆਂ ਦੇ ਪਿਆਰ ਦੀ ਪ੍ਰਾਪਤੀ ਹੋ ਜਾਣੀ, ਇਸੇ ਪ੍ਰਕਾਰ ਸਰੂਪ ਰੂਪ ਦੀ ਪ੍ਰਾਪਤੀ, ਸਾਰੇ ਸੁਖ ਆਪ ਜੀ ਦੇ ਕੋਲ ਨੇ। ਕਿਰਪਾ ਦੇ ਖਜ਼ਾਨੇ ਹੋ, ਸਮੂਹ ਸੁਖਾਂ ਦੇ ਸਮੁੰਦਰ ਹੋ ਜੀਓ।
1: ਜਸ ਸਭ ਮਹਿ ਜਾ ਕੋ ਛਾਇਓ,
0: ਮਹਾਰਾਜ ਐਸੇ ਆਪ ਜੀ ਹੋ ਜਿਸ ਆਪ ਜੀਆਂ ਦਾ ਜਸ ਸਾਰੀ ਮਹਿ ਨਾਮ ਧਰਤੀ ਦਾ ਧਰਤੀ ਦੇ ਉੱਪਰ ਛਾਇਆ ਹੋਇਆ ਹੈ। ਆਪ ਜੀਆਂ ਦਾ ਐਸਾ ਜਸ ਹੈ ਨਾ, ਪ੍ਰੇਮੀਆਂ ਦੇ ਅੰਦਰ ਛਾਇਆ, ਨੇਮੀਆਂ ਦੇ ਅੰਦਰ ਛਾਇਆ, ਨਾਮ ਦੇ ਰਸੀਆਂ ਦੇ ਅੰਦਰ ਛਾਇਆ, ਸੰਤਾਂ ਦੇ ਅੰਦਰ ਛਾਇਆ, ਸਤ ਸੰਗਤ ਦੇ ਵਿੱਚ ਛਾਇਆ, ਸਾਧੂ ਜਨਾਂ ਦੇ ਅੰਦਰ ਛਾਇਆ, ਮਹਾਰਾਜ ਮਹਾਤਮਾ ਦੇ ਅੰਦਰ ਛਾਇਆ, ਰਿਸ਼ੀਆਂ ਦੇ ਅੰਦਰ ਛਾਇਆ ਹੈ। ਆਪ ਜੀਆਂ ਦਾ ਜਸ ਪੈਗੰਬਰਾਂ ਅਵਤਾਰਾਂ ਦੇ ਅੰਦਰ ਛਾਇਆ ਹੈ। ਜਿਹੜੇ ਕਾਮਰੇਡ ਨੇ, ਜਿਹੜੇ ਸਾਕਤ ਨੇ, ਬੰਦਗੀ ਤੋਂ ਟੁੱਟੇ ਨੇ, ਜਿਹੜੇ ਮਨਮੁਖ ਨੇ, ਜਿਹੜੇ ਪਾਪੀ ਨੇ, ਜਸ ਉਹਨਾਂ ਦੇ ਵਿੱਚ ਵੀ ਛਾਇਆ ਹੈ। ਆਪ ਜੀ ਦੇ ਜਸ ਦੇ ਪਰਥਾਏ ਜਾਣਦੇ ਉਹ ਵੀ ਨੇ ਕਿ ਪਰਮੇਸ਼ਰ ਇੱਕ ਐਸੀ ਵਾਹਿਦ ਹਸਤੀ ਹੈ ਜਿਸ ਦਾ ਜਸ ਸਾਧੂ ਜਨ ਮਹਾਤਮਾ ਕਰਦੇ ਨੇ। ਇਸ ਪ੍ਰਕਾਰ ਮਨਮੁਖਾਂ ਦੇ ਅੰਦਰ, ਗੁਰਮੁਖਾਂ ਦੇ ਅੰਦਰ, ਸਨਮੁਖਾਂ ਦੇ ਅੰਦਰ, ਬੇਮੁਖਾਂ ਦੇ ਅੰਦਰ, ਧਰਮੀਆਂ ਦੇ ਅੰਦਰ, ਕੁਕਰਮੀਆਂ ਦੇ ਅੰਦਰ, ਪਰਉਪਕਾਰੀਆਂ ਦੇ ਅੰਦਰ, ਵਿਭਚਾਰੀਆਂ ਦੇ ਅੰਦਰ, ਦੈਂਤਾਂ ਦੇ ਅੰਦਰ, ਦੇਵਤਿਆਂ ਦੇ ਅੰਦਰ, ਸਾਰਿਆਂ ਦੇ ਅੰਦਰ, ਸਾਰੀ ਧਰਤੀ ਦੇ ਅੰਦਰ ਤੇ ਸਾਰਿਆਂ ਬ੍ਰਹਿਮੰਡਾਂ ਦੇ ਅੰਦਰ ਮਹਾਰਾਜ ਆਪ ਜੀਆਂ ਦਾ ਜਸ ਛਾਇਆ ਹੋਇਆ ਹੈ, ਪਰਿਪੂਰਨ ਹੋ ਰਿਹਾ ਹੈ ਜੀਓ।
1: ਸੰਤ ਸੰਗ ਰੰਗ ਤੁਮ ਕੀਏ,
0: ਮਹਾਰਾਜ ਜਿਨ੍ਹਾਂ ਨੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਹੈ ਨਾ, ਰੰਗ ਤੁਮ ਕੀਏ, ਉਹਨਾਂ ਦੇ ਹਿਰਦੇ ਨੂੰ ਆਪ ਜੀ ਨੇ ਆਪਣੇ ਪ੍ਰੇਮਾ ਭਗਤੀ ਦਾ ਰੰਗ, ਬੰਦਗੀ ਦਾ ਰੰਗ ਲਾ ਦਿੱਤਾ ਹੈ। ਇਸੇ ਪ੍ਰਕਾਰ
1: ਸੰਤ ਸੰਗ ਰੰਗ ਤੁਮ ਕੀਏ,
0: ਜਿਨ੍ਹਾਂ ਨੇ ਸੰਤ ਜਨਾਂ ਦੀ ਸੰਗਤ ਨਾਲ ਮਿਲ ਕਰਕੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ, ਰੰਗ ਨਾਮ ਆਨੰਦ ਦਾ ਹੈ, ਉਹਨਾਂ ਨੇ ਆਪ ਜੀ ਦੀ ਪ੍ਰਾਪਤੀ ਦੇ ਆਨੰਦ ਮਾਨਣਾ ਕੀਤੇ ਹਨ ਜੀਓ।
1: ਆਪਣਾ ਆਪ ਦ੍ਰਿਸ਼ਟ ਆਇਓ,
0: ਮਹਾਰਾਜ ਆਪ ਜੀਆਂ ਨੇ ਕਿਰਪਾਲਤਾ ਕੀਤੀ ਏ, ਆਪਣੇ ਆਪ ਦਾ ਸਵੈ ਸਰੂਪ ਦਾ ਗਿਆਨ ਇਹਨਾਂ ਦੇ ਤਾਂ ਹੀ ਬਖਸ਼ਿਸ਼ ਕੀਤਾ ਹੈ। ਦ੍ਰਿਸ਼ਟਾਇਓ ਦਾ ਭਾਵ ਹੈ ਦਿਖਾ ਦਿੱਤਾ ਹੈ, ਦਰਸ਼ਨ ਦਿੱਤੇ ਨੇ, ਉਹਨਾਂ ਦੀ ਦ੍ਰਿਸ਼ਟੀ ਗੋਚਰੇ ਕੀਤਾ ਹੈ। ਜਿਨ੍ਹਾਂ ਨੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਆਨੰਦ ਸਰੂਪ ਪਰਮੇਸ਼ਰ ਜੀ ਆਪ ਜੀ ਦਾ ਨਾਮ ਜਪਿਆ ਨਾ, ਆਪ ਜੀਆਂ ਨੇ ਆਪਣਾ ਪਾਵਨ ਸਰੂਪ ਤਿੰਨਾਂ ਦੇ ਤਾਂ ਹੀ ਦ੍ਰਿਸ਼ਟਾ ਦਿੱਤਾ ਹੈ, ਆਪਣੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨੇ ਉਹਨਾਂ ਨੂੰ। ਮਹਾਰਾਜ ਆਪ ਜੀਆਂ ਨੇ ਐਸੀ ਦ੍ਰਿਸ਼ਟੀ ਬਖਸ਼ੀਏ, ਉਹ ਜਲਾਂ ਦੇ ਅੰਦਰ, ਥਲਾਂ ਦੇ ਅੰਦਰ, ਪ੍ਰਭਤਾਂ ਦੇ ਅੰਦਰ, ਬ੍ਰਿਸ਼ਾਂ ਦੇ ਅੰਦਰ, ਪੱਥਰਾਂ ਦੇ ਅੰਦਰ, ਇਸਤਰੀਆਂ ਦੇ ਅੰਦਰ, ਪੁਰਖਾਂ ਦੇ ਅੰਦਰ, ਪਸ਼ੂਆਂ ਦੇ ਅੰਦਰ, ਪੰਛੀਆਂ ਦੇ ਅੰਦਰ, ਵੱਡਿਆਂ ਦੇ ਅੰਦਰ, ਛੋਟਿਆਂ ਦੇ ਅੰਦਰ, ਕੰਗਾਲਾਂ ਦੇ ਅੰਦਰ, ਧਨਾਡਾਂ ਦੇ ਅੰਦਰ, ਗਰੀਬਾਂ ਦੇ ਅੰਦਰ, ਰਾਜਿਆਂ ਦੇ ਅੰਦਰ, ਸ਼ਾਹਾਂ ਦੇ ਅੰਦਰ, ਪਾਤਸ਼ਾਹਾਂ ਦੇ ਅੰਦਰ, ਧਰਤੀ ਦੇ ਅੰਦਰ, ਆਕਾਸ਼ ਦੇ ਅੰਦਰ।

0: ਤੇ ਮਹਾਰਾਜ ਆਪਣੇ ਕੇਸਾਇਓ ਕੇਸਾਂ ਦੇ ਨਾਲ ਆਪ ਜੀ ਦੇ ਸੰਤ ਜਨਾਂ ਦੇ ਚਰਨ ਝਾੜਦੇ ਰਹੀਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਸ਼ੁਭ ਸੰਸਕਾਰਾਂ ਰੂਪੀ ਜਿਹੜੇ ਕੇਸ ਨੇ ਨਾ, ਉਹਨਾਂ ਸ਼ੁਭ ਸੰਸਕਾਰਾਂ ਰੂਪੀ ਕੇਸਾਂ ਦੇ ਨਾਲ ਸੰਤ ਜਨਾਂ ਦੇ ਚਰਨ ਝਾੜੀਏ, ਅਰਥਾਤ ਤਿੰਨਾਂ ਦੇ ਦਾਸ ਹੋ ਕਰਕੇ ਰਹਿਣਾ ਕਰੀਏ।
1: ਪਹਿਰ ਦਰਸ਼ਨ ਸੰਤਨ ਕਾ।
0: ਤੇ ਮਹਾਰਾਜ ਜਿਹੜੇ ਆਪ ਜੀਆਂ ਦੇ ਐਸੇ ਸੰਤ ਜਨ ਨੇ ਨਾ, ਨੈਨੋ ਸੰਗ ਆਠ ਪਹਿਰ ਦਰਸ਼ਨ ਸੰਤਨ ਕਾ, ਇਹਨਾਂ ਨੇਤਰਾਂ ਦੇ ਨਾਲ ਪ੍ਰਤੱਖ ਅੱਖਾਂ ਦੇ ਨਾਲ ਅੱਠੇ ਪਹਿਰ ਚੌਵੀ ਘੰਟੇ ਰਾਤ ਦਿਨ ਆਪ ਜੀਆਂ ਦੇ ਸੰਤ ਜਨਾਂ ਦੇ ਦਰਸ਼ਨ ਦੀਦਾਰ ਕਰਦੇ ਰਹੀਏ।
1: ਨਾਨਕ ਇਹੋ ਪਾਇਓ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਪਰਮ ਪਿਤਾ ਪਰਮੇਸ਼ਰ ਜੀ, ਸੁਖ ਇਹ ਵੱਡਾ ਭਾਰੀ ਸੁਖ, ਆਤਮ ਸੁਖ ਸੰਤ ਜਨਾਂ ਦੀ ਸੰਗਤ ਕਰਕੇ ਇਹੋ ਪਾਇਓ, ਅਸਾਂ ਨੇ ਪਾਵਣਾ ਕੀਤਾ ਹੈ। ਇਹੋ ਪਾਇਓ, ਜਿਨ੍ਹਾਂ ਨੇ ਇਹ ਵੱਡਾ ਭਾਰੀ ਆਤਮ ਸੁਖ ਪਾਇਆ ਨਾ, ਉਹ ਸੰਤ ਜਨਾਂ ਦੀ ਸੰਗਤ ਕਰਕੇ ਪਾਇਆ ਹੈ। ਮਹਾਰਾਜ ਜਿਨ੍ਹਾਂ ਨੇ ਪਾਇਆ ਸੀ ਸੰਗਤ ਕਰਕੇ ਪਾਇਆ ਹੈ, ਤੇ ਜਿਹੜੇ ਪਾਉਣਗੇ ਉਹ ਵੀ ਸੰਤ ਜਨਾਂ ਦੀ ਸੰਗਤ ਕਰਕੇ ਹੀ ਪਾਉਣਗੇ। ਇਸ ਕਰਕੇ ਸਾਨੂੰ ਸੰਤ ਜਨਾਂ ਦੀ ਸੰਗਤ ਸਦਾ ਬਖਸ਼ਿਸ਼ ਕਰਦੇ ਰਹੋ। ਸੰਤ ਜਨਾਂ ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਇਹ ਸੰਤ ਜਨਾਂ ਦੇ ਅੰਦਰ ਖੂਬੀਆਂ ਹੋਇਆ ਕਰਦੀਆਂ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਅੰਮ੍ਰਿਤ ਨਾਮ ਪੂਰਿਆ ਸਤਿਗੁਰਾਂ ਦੇ ਪਾਸੋਂ ਜਗਿਆਸੂਆਂ ਨੂੰ ਦਵਾ ਦਿੰਦੇ ਨੇ। ਇਸ ਪ੍ਰਕਾਰ ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਂਦੇ ਨੇ। ਸੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਸੰਤ ਜਨਾਂ ਦੇ ਨਾਲ ਮਿਲ ਕੇ ਕਰਨ ਦੇ ਸਦਕਾ ਮਹਾਰਾਜ, ਜਿਸ ਕਿਸੇ ਨੇ ਅੰਮ੍ਰਿਤ ਨਾਮ ਨੂੰ ਪਾਇਆ, ਸੰਤ ਜਨਾਂ ਦੀ ਸੰਗਤ ਕਰਕੇ ਪਾਇਆ ਹੈ, ਜਿਸ ਕਿਸੇ ਨੇ ਆਤਮ ਸੁਖ ਨੂੰ ਪਾਇਆ ਹੈ, ਸੰਤ ਜਨਾਂ ਦੀ ਸੰਗਤ ਕਰਕੇ ਹੀ ਪਾਇਆ ਹੈ ਜੀਓ, ਸਾਨੂੰ ਵੀ ਐਸੇ ਸੰਤ ਜਨਾਂ ਦੀ ਸੰਗਤ ਬਖਸ਼ਿਸ਼ ਕਰੋ।
1: ਨਾਨਕ ਇਹੋ ਪਾਇਓ।
0: ਹੇ ਸੁਖ ਸਰੂਪ ਪਰਮੇਸ਼ਰ ਜੀ, ਇਹੋ ਇਸ ਪ੍ਰਕਾਰ ਇਹ ਆਤਮ ਸੁਖ ਸੰਤ ਜਨਾਂ ਦੀ ਸੰਗਤ ਕਰਕੇ ਉੱਤਮ ਅਧਿਕਾਰੀਆਂ ਨੇ ਪਾਇਆ ਹੈ ਜੀਓ।
1: ਮਹੱਲਾ ਪੰਜਵਾਂ।
0: ਸਾਰੰਗ ਰਾਗ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ਾਂ ਭਰੇ ਅੰਮ੍ਰਿਤ ਬਚਨ ਕਰਦੇ ਹਨ ਜੀਓ।
1: ਲਾਗੀ ਰਾਮ ਨਾਮ ਲਿਵ ਲਾਗੀ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਵੱਡਿਆ ਭਾਗਾਂ ਵਾਲਾ ਕਿਸ ਨੂੰ ਗਿਣਦੇ ਹੋ? ਦੁਨੀਆਂ ਦੇ ਅੰਦਰ ਵਡਭਾਗੀ ਕੌਣ ਹੈ? ਕਿਉਂਕਿ ਦੁਨੀਆਂ ਦੀ ਰੋਹ ਰੀਤੀ ਐਸੀ ਹੈ, ਕੋਈ ਗਰੀਬ ਹੋਵੇ, ਧਨ ਦੀ ਪ੍ਰਾਪਤੀ ਨਾ ਹੁੰਦੀ ਹੋਵੇ, ਪਰ ਹੋ ਜਾਵੇ, ਅਮੀਰ ਹੋ ਜਾਵੇ, ਧਨ ਵਾਲਾ ਹੋ ਜਾਵੇ, ਤੇ ਦੁਨੀਆਂ 'ਚ ਕਿਹਾ ਜਾਂਦਾ ਬੜਿਆ ਵੱਡਿਆ ਭਾਗਾਂ ਵਾਲਾ ਹੈ, ਇਹ ਬੜਿਆ ਕਰਮਾਂ ਵਾਲਾ, ਬੜੀ ਚੰਗੀ ਕਿਸਮਤ ਵਾਲਾ ਇਸ ਨੂੰ ਧਨ ਮਿਲਿਆ ਹੈ। ਕੋਈ ਰੋਗੀ ਹੋਵੇ, ਧਨ ਦੇ ਉੱਪਰ ਵੱਡਾ ਭਾਰੀ ਰੋਗ ਹੋਵੇ, ਅਸਾਧ ਰੋਗ ਮਿਟ ਜਾਵੇ, ਫਿਰ ਕਿਹਾ ਜਾਂਦਾ ਬੜੀ ਚੰਗੀ ਕਿਸਮਤ, ਬੜੇ ਵੱਡੇ ਭਾਗ ਨੇ, ਇਹ ਬਚ ਗਿਆ ਹੈ, ਨਹੀਂ ਤੇ ਐਸੇ ਰੋਗ ਨਾਲ ਕੋਈ ਬਚਦਾ ਨਹੀਂ। ਮਹਾਰਾਜ ਕੋਈ ਪੁੱਤ ਪੋਤਿਆਂ ਵਿੱਚ ਖੇਡਦਾ ਹੋਵੇ ਤੇ ਕਿਹਾ ਜਾਂਦਾ ਵੱਡੇ ਭਾਗ ਨੇ, ਪੁੱਤ ਪੋਤਿਆਂ ਦੇ ਮੋਹ ਨੂੰ, ਲਾਡ ਪਿਆਰ ਨੂੰ ਮੰਨਦਾ। ਇਸੇ ਪ੍ਰਕਾਰ ਕੋਈ ਵੱਡੀ ਉਮਰ ਵਾਲਾ ਹੋਵੇ ਨਾ, ਬਜ਼ੁਰਗ, ਤੇ ਕਿਹਾ ਜਾਂਦਾ ਬੜੇ ਵੱਡੇ ਭਾਗ ਨੇ ਜਿਸ ਨੇ ਇੰਨੀ ਲੰਬੀ ਉਮਰ ਭੋਗੀ ਹੈ। ਤੇ ਸਾਧ ਸੰਗਤ ਜੀ, ਅੱਜ ਕੱਲ੍ਹ ਤਾਂ ਜਿਸ ਦਾ ਵੀਜ਼ਾ ਲੱਗ ਜਾਵੇ, ਕਿਹਾ ਜਾਂਦਾ ਬੜਿਆ ਵੱਡਿਆ ਭਾਗਾਂ ਵਾਲਾ, ਬੜੀ ਕਿਸਮਤ ਚੰਗੀ ਇਸ ਦਾ ਵੀਜ਼ਾ ਲੱਗ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾਲਤਾ ਕਰਕੇ ਦੱਸੋ, ਵੱਡਿਆ ਭਾਗਾਂ ਵਾਲਾ ਆਪ ਜੀ ਕਿਸ ਨੂੰ ਗਿਣਦੇ ਹੋ? ਤਾਂ ਪੰਚਮ ਅਵਤਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪ੍ਰਮਾਣ ਪੁਰਖ ਜੀ ਬਚਨ ਕਰਦੇ ਹਨ ਸਾਰਗ ਰਾਗ ਦੇ ਅੰਦਰ।
1: ਜਾ ਕੀ ਰਾਮ ਨਾਮ ਲਿਵ ਲਾਗੀ।
0: ਜਾ ਕੀ, ਜਿਸ ਪ੍ਰਾਣੀ ਦੀ, ਜਿਸ ਜੀਵ ਦੀ, ਜਿਸ ਜਗਿਆਸੂ ਦੀ, ਜਿਸ ਪ੍ਰੇਮੀ ਦੀ ਰਾਮ ਰਮੇ ਹੋਏ ਸਰਬ ਵਿਆਪੀ ਪਰਮੇਸ਼ਰ ਜੀ ਦੇ ਨਾਮ ਅੰਮ੍ਰਿਤ ਨਾਮ ਦੇ ਵਿੱਚ ਲਿਵ ਲਾਗੀ, ਮਨ ਦੀ ਲਿਵ ਲੱਗ ਗਈ ਏ, ਜਿਸ ਦੀ ਲਿਵ ਲੱਗੀ ਏ, ਜਿਸ ਦੀ ਸੁਰਤ ਇਕਾਗਰ ਹੋਈ ਏ, ਜਿਸ ਦਾ ਮਨ ਟਿਕਾਓ ਦੇ ਵਿੱਚ ਆ ਗਿਆ
1: ਹੈ, ਭਾਈ
0: ਉਸ ਨੂੰ ਹੀ ਸੱਜਣ ਸੁਰਿਦਾ ਸੁਹਿਰਦਤਾ ਵਾਲਾ ਸੱਜਣ ਜਾਣਨਾ ਕਰੋ। ਸੁਹੇਲਾ ਸਹਿਜੇ, ਉਹਨੂੰ ਹੀ ਸਹਿਜੇ ਹੀ ਸੁਭਾਵਕ ਹੀ ਸੁਹੇਲਾ ਭਾਵ ਕੇ ਸਫਲਾ ਹੋਇਆ ਜਾਣਨਾ ਕਰੋ। ਤੇ ਉਸੇ ਨੂੰ ਹੀ ਵੱਡਿਆ ਭਾਗਾ ਵਾਲਾ ਕਹਿਆ ਜਾਂਦਾ ਹੈ, ਉਸ ਤੋਂ ਵੱਡਿਆ ਭਾਗਾ ਵਾਲਾ ਹੈ ਹੀ ਕੋਈ ਨਹੀਂ, ਜਿਸ ਦੇ ਮਨ ਦੀ ਲਿਵ ਪਰਮੇਸ਼ਰ ਜੀ ਦੇ ਨਾਮ ਵਿੱਚ ਲੱਗ ਗਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਉਸ ਸੁਹਿਰਦ ਸੱਜਣ ਉਸ ਦਾ ਹੀ ਜਨਮ ਸੁਹੇਲਾ ਹੈ, ਸਹਿਜੇ ਸੁਭਾਵਕ।

0: ਜੋ ਬੰਦਗੀ ਦੇ ਵਿੱਚ ਲੱਗਿਆ ਹੈ ਦੁਨੀਆਂ ਦੇ ਅੰਦਰ ਸਾਰਿਆਂ ਤੋਂ ਵੱਡਿਆ ਭਾਗਾ ਵਾਲਾ ਉਹੀ ਉਹੀ ਹੈ। ਅਰਥਾਤ ਨਾਮ ਦੇ ਵਿੱਚ ਲਿਵ ਲੱਗ ਜਾਣੀ ਹੀ ਸਭ ਤੋਂ ਵੱਡੀ ਗੱਲ ਹੈ ਤੇ ਜਿਸ ਦੀ ਲਿਵ ਲੱਗ ਗਈ ਉਹੀ ਉਹ ਵੱਡ ਭਾਗੀ ਹੈ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ,
1: ਵਿਕਾਰ ਅਲਪ ਮਾਇਆ ਤੇ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਐਸੇ ਜਿਹੜੇ ਵੱਡ ਭਾਗੀ ਹੁੰਦੇ ਨੇ ਉਹਨਾਂ ਦੀ ਕੋਈ ਨਿਸ਼ਾਨੀ ਵੀ ਦੱਸੋ, ਉਹਨਾਂ ਦਾ ਜੀਵਨ ਵਿਵਹਾਰ ਆਚਾਰ ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਰਹਿਤ ਬੇਕਾਰ ਉਹਨਾਂ ਦਾ ਜੀਵਨ, ਉਹਨਾਂ ਦਾ ਆਚਾਰ, ਉਹਨਾਂ ਦਾ ਕਰਤੱਵ ਐਸਾ ਹੋਇਆ ਕਰਦਾ, ਨਿਰਬੇਕਾਰ ਉਹਨਾਂ ਦਾ ਜੀਵਨ ਹੁੰਦਾ। ਅਲਪ ਮਾਇਆ ਤੇ, ਅਲਪ ਤੋਂ ਭਾਵ ਹੈ ਅਲਿਪਤ, ਅਲਿਪਤ ਦਾ ਅਰਥ ਹੈ ਅਸੰਗ, ਮਾਇਆ ਦੇ ਮੋਹ ਤੋਂ ਸਦਾ ਅਸੰਗ ਰਹਿੰਦੇ ਨੇ, ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਦਾ ਮੋਹ ਨਹੀਂ ਕਰਦੇ। ਜਿਵੇਂ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ ਇੱਕ ਉਦਾਹਰਣ ਹੈ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਜੀਵਨ ਜੀਣ ਦੀਆਂ ਸੇਧਾਂ ਦਿੱਤੀਆਂ, ਸਿੱਖਿਆਵਾਂ ਦਿੱਤੀਆਂ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਬਚਨ ਕਰਨਾ ਕਰਦੇ ਨੇ, ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਜਿਹੜੇ ਗੁਰਸਿੱਖ ਨੇ ਜੋਗੀ ਜੁੜੇ ਹੋਏ ਨੇ ਪਰਮੇਸ਼ਵਰ ਜੀ ਦੇ ਨਾਲ, ਗਿਆਨ ਜਾਗਰਤ ਅਵਸਥਾ ਵਿੱਚ ਜਾਗਦੇ ਨੇ, ਮਾਇਆ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਮਾਇਆ ਤੋਂ ਆਪਣੀ ਸੁਰਤ ਨੂੰ ਉਪਰਾਮ ਕਰਕੇ ਰੱਖਦੇ ਨੇ। ਸਾਧ ਸੰਗਤ ਜੀ, ਦੁਨੀਆਂ ਦੇ ਵਿੱਚ ਜਰ ਜੋਰੂ ਤੇ ਜ਼ਮੀਨ, ਇਹ ਤਿੰਨੇ ਚੀਜ਼ਾਂ ਵੈਰ ਅਤੇ ਵੱਡੀਆਂ ਭਾਰੀ ਜੰਗਾਂ ਹੋਣ ਦੀਆਂ ਮੁੱਖ ਕਾਰਨ ਮੰਨੀਆਂ ਗਈਆਂ। ਇੱਥੋਂ ਤੱਕ ਦੁਨੀਆਂ ਤੇ ਵੱਡੇ ਭਾਰੀ ਜੋ ਭਿਆਨਕ ਯੁੱਧ ਹੋਏ ਨਾ, ਇੱਕ ਰਾਮਾਇਣ ਦਾ ਤੇ ਇੱਕ ਮਹਾਭਾਰਤ ਦਾ, ਦੋਵਾਂ ਦੇ ਵਿੱਚ ਇਸਤਰੀ ਨੂੰ ਦਖਲ ਹੈ। ਰਾਮਾਇਣ ਦਾ ਯੁੱਧ ਕੇਵਲ ਤਾਂ ਕੇਵਲ ਸੀਤਾ ਜੀ ਵਾਸਤੇ ਹੋਇਆ, ਤੇ ਇਸੇ ਪ੍ਰਕਾਰ ਮਹਾਭਾਰਤ ਦਾ ਯੁੱਧ ਕੇਵਲ ਤਾਂ ਕੇਵਲ ਦ੍ਰੌਪਦੀ ਦੇ ਕਾਰਨ ਹੋਇਆ। ਜਰ ਇਸੇ ਪ੍ਰਕਾਰ ਧਨ ਪਹਿਲਾਂ ਵੀ ਦੇਖਿਆ ਜਾਂਦਾ ਸੀ, ਅੱਜ ਵੀ ਦੇਖਿਆ ਜਾਂਦਾ, ਜਿਹੜੇ ਸਾਧ ਸੰਗਤ ਜੀ ਮਾਇਆ ਦੇ ਮੋਹ ਵਾਲੇ ਨੇ ਧਨ ਕਰਕੇ ਕਲੇਸ਼ ਬੜਾ ਕਰਦੇ ਨੇ, ਸਕਿਆ ਭਰਾਵਾਂ ਦੇ ਨਾਲ ਲੜਾਈ, ਸਕਿਆ ਭਰਾਵਾਂ ਦੇ ਅਦਾਲਤਾਂ ਦੇ ਵਿੱਚ ਮੁਕੱਦਮੇ ਚੱਲਦੇ ਨੇ ਜ਼ਮੀਨਾਂ ਕਰਕੇ, ਜੀ ਇਹ ਦਾਦੇ ਦੀ ਮਲਕੀਅਤ ਚੋਂ ਮੈਂ ਇੰਨਾ ਹਿੱਸਾ ਲੈਣਾ, ਚਾਚਾ ਕਹਿੰਦਾ ਮੈਂ ਇੰਨਾ ਲੈਣਾ, ਪਿਤਾ ਕਹਿੰਦਾ ਮੈਂ ਇੰਨਾ ਲੈਣਾ, ਤੇ ਅੱਗੇ ਇਸੇ ਪ੍ਰਕਾਰ ਦਾਦੇ ਦੇ ਪੋਤੇ ਕਹਿੰਦੇ ਨੇ ਅਸੀਂ ਲੈਣਾ, ਇੱਕ ਦਾਦੇ ਦੀ ਅੱਗੇ ਸੰਤਾਨ, ਤੇ ਕਿੰਨੇ ਕਿੰਨੇ ਕੇਸ ਅਦਾਲਤਾਂ ਚ ਲੱਗੇ ਨੇ ਜੀ, ਜ਼ਮੀਨ ਦੀ ਵੰਡ ਸਹੀ ਨਹੀਂ ਹੋਈ, ਧਨ ਦੇ ਝਗੜੇ, ਜ਼ਮੀਨ ਦੇ ਝਗੜੇ, ਇਸੇ ਪ੍ਰਕਾਰ ਔਰਤ ਕਰਕੇ ਝਗੜੇ। ਪਰ ਸਾਧ ਸੰਗਤ ਜੀ ਜਿਹੜੇ ਗੁਰਸਿੱਖ ਹੁੰਦੇ ਨੇ ਨਾ, ਉਹ ਮਾਇਆ ਤੋਂ ਵੀ ਅਸੰਗ ਤੇ ਮਾਈ ਤੋਂ ਵੀ ਅਸੰਗ, ਕਹਿਣ ਤੋਂ ਭਾਵ ਮੋਹ ਤੋਂ ਪਰਾਮ ਰਹਿੰਦੇ ਨੇ, ਚਾਹੇ ਜੜ ਮਾਇਆ ਚਾਹੇ ਚੇਤਨ ਮਾਇਆ, ਇਹਨਾਂ ਤੋਂ ਅਲਿਪਤ ਹੀ ਰਹਿੰਦੇ ਨੇ, ਅਸੰਗ ਹੀ ਰਹਿੰਦੇ ਨੇ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣੇ ਵਾਲੀ ਦ੍ਰਿਸ਼ਟੀ ਰੱਖਦੇ ਨੇ, ਰਾਵਣ ਵਰਗੀ ਤੇ ਦੁਰਯੋਧਨ ਵਰਗੀ ਉਹ ਦ੍ਰਿਸ਼ਟੀ ਨਹੀਂ ਰੱਖਦੇ, ਮੰਦੀ ਨਜ਼ਰ ਦੇ ਨਾਲ ਕਿਸੇ ਧੀ ਭੈਣ ਨੂੰ ਤੱਕਦੇ ਹੀ ਨਹੀਂ, ਬਗਾਨਾ ਹੱਕ ਕਦੇ ਖਾਂਦੇ ਹੀ ਨਹੀਂ, ਬਲਕਿ ਆਪਣੀ ਧਰਮ ਦੀ ਕਿਰਤ ਦੇ ਵਿੱਚੋਂ ਵੀ ਦਸਵੰਧ ਕੱਢ ਕੇ ਪਰਉਪਕਾਰ ਵਾਸਤੇ ਲਾਉਂਦੇ ਨੇ। ਤੇ ਸਾਧ ਸੰਗਤ ਜੀ ਪਰਉਪਕਾਰ ਵਾਸਤੇ ਦਸਵੰਧ ਖਰਚ ਕਰਦਿਆਂ ਵੀ ਸ਼ੁਕਰਾਨਾ ਕਰਦੇ ਨੇ, ਪਰਮੇਸ਼ਰ ਜੀ ਆਪ ਜੀ ਨੇ ਕਿਰਪਾ ਕੀਤੀ, ਕਿਰਪਾਲਤਾ ਕਰਕੇ ਸਾਡੇ ਤਾਈਂ ਸੇਵਾ ਬਖਸ਼ੀਏ। ਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਇਹਨਾਂ ਨੂੰ ਗਿਆਨ ਹੈ, ਇਹ ਜਿਹੜੀ ਧਰਤੀ ਹੈ, ਲੱਖਾਂ ਮਾਲਕ ਇਸ ਦੇ ਹੋ ਗੁਜ਼ਰੇ ਨੇ ਪਰ ਧਰਤੀ ਕਿਸੇ ਦੀ ਹੋਈ ਨਹੀਂ, ਮਾਲਕ ਆਉਂਦੇ ਨੇ ਚਲੇ ਜਾਂਦੇ ਨੇ, ਜਨਮ ਲੈਂਦੇ ਨੇ, ਮਾਲਕੀ ਦਾ ਦਾਵਾ ਸਿੱਧ ਕਰਦੇ ਨੇ, ਚਲੇ ਜਾਂਦੇ ਨੇ, ਧਰਤੀ ਇੱਥੇ ਦੀ ਇੱਥੇ ਪਈ ਹੈ ਤੇ ਪਈ ਰਹਿਣੀ ਹੈ, ਨਾ ਧਰਤੀ ਦਾ ਮੋਹ ਕਰਦੇ ਨੇ ਇਸ ਪ੍ਰਕਾਰ, ਨਾ ਜ਼ਰ ਦਾ ਧਨ ਦਾ, ਮਾਇਆ ਦੇ ਵਿੱਚ ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਜੜ ਮਾਇਆ ਤੇ ਚੇਤਨ ਮਾਇਆ ਤੋਂ ਅਸੰਗ ਹੀ ਰਹਿੰਦੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਇਹ ਜੀਵਨ ਜਾਚ ਹੈ ਵੱਡਿਆਂ ਭਾਗਾਂ ਵਾਲਿਆਂ ਦੀ, ਰਹਿਤ ਬੇਕਾਰ, ਵਿਕਾਰਾਂ ਤੋਂ ਰਹਿਤ ਨਿਰਬੇਕਾਰ ਜੀਵਨ।

ਕਰਨੀ ਪਵੇਗੀ। ਤੇ ਭਗਤ ਕਬੀਰ ਸਾਹਿਬ ਜੀ ਨੇ ਸਾਧ ਸੰਗਤ ਜੀ ਫਿਰ ਖੰਡਨ ਕੀਤਾ, ਮਾਇਆ ਛੱਡਣ ਦੇ ਨਾਲ ਵੀ ਭਲਾ ਨਹੀਂ ਜੇਕਰ ਮੋਹ ਨਹੀਂ ਛੱਡਿਆ। ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕੋ ਖਾਏ। ਦੁਨੀਆਂ ਦੇ ਵਿੱਚ ਵੱਡੇ ਵੱਡੇ

ਸੀ ਹੋਏ ਆ ਜਿਨ੍ਹਾਂ ਨੇ ਮਾਇਆ ਛੱਡੀ ਉਹਨਾਂ ਕੋਲ ਮਾਣ ਨਹੀਂ ਛੱਡਿਆ ਗਿਆ, ਮਾਣ ਧਾਰਨ ਕਰਕੇ ਰੱਖਿਆ ਤੇ ਮਾਣ ਹੀ ਵੱਡਿਆ ਵੱਡਿਆ ਯੋਧਿਆ ਸੂਰਮਿਆਂ ਤੇ ਰਿਸ਼ੀਆਂ ਮੁਨੀਆਂ ਦੇ ਉਹਨਾਂ ਦੀ ਇਹ ਜੁਗ ਧੋਇਆ ਕਰਦੀ ਏ। ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭਾ ਕਰ ਸਮਝੋ ਮਨ ਹੀ ਮਾਂ ਹੀ ਉਦਾਸਾ। ਘਰ ਪਰਿਵਾਰ ਦੇ ਵਿੱਚ ਰਹਿੰਦੇ ਹੋਇਆਂ ਵੀ ਜਿਹੜੀ ਸੁਰਤ ਹੈ ਪਰਿਵਾਰ ਵੱਲੋਂ ਉਪਰਾਮ ਰੱਖਦੇ ਨੇ ਤੇ ਪਰਮੇਸ਼ਰ ਜੀ ਦੀ ਬੰਦਗੀ ਦੇ ਵਿੱਚ ਲਿਵ ਲਾ ਕਰਕੇ ਰੱਖਦੇ ਨੇ ਇਹ ਵੱਡਿਆਂ ਭਾਗਾਂ ਵਾਲਿਆਂ ਦੀ ਨਿਸ਼ਾਨੀ ਹੈ। ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਵਿਕਾਰਾਂ ਤੋਂ ਰਹਿਤ ਨਿਰਵਿਕਾਰ ਜੀਵਨ ਜਿਉਂਦੇ ਨੇ, ਜੜ ਮਾਇਆ ਤੇ ਚੇਤਨ ਮਾਇਆ ਤੋਂ ਲਿਪਤ ਰਹਿੰਦੇ ਨੇ, ਨਿਰਵਾਣ ਰਹਿੰਦੇ ਨੇ, ਨਿਰਬੰਧ ਰਹਿੰਦੇ ਨੇ, ਰਹਿੰਦੇ ਮਾਇਆ ਦੇ ਅੰਦਰ ਹੀ ਨੇ ਪਰ ਮਾਇਆ ਨੂੰ ਮੇਰੀ ਕਰਕੇ ਨਹੀਂ ਜਾਣਦੇ, ਵਾਹਿਗੁਰੂ ਜੀ ਦੀ ਦਾਤ ਕਰਕੇ ਜਾਣਦੇ ਨੇ। ਇਹ ਨਹੀਂ ਕਹਿੰਦੇ ਮੈਂ ਇੰਨੀ ਮਾਇਆ ਦਾ ਮਾਲਕ ਹਾਂ। ਬਚਨ ਕਰਦੇ ਨੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਏ, ਇਹ ਦੌਲਤ ਗੁਜ਼ਰਾਨ ਦਿੱਤੀ ਏ। ਤੇ ਭਗਤ ਕਬੀਰ ਸਾਹਿਬ ਜੀ ਨੇ ਨਿਬੇੜਾ ਕਰ ਦਿੱਤਾ, ਕਹੋ ਕਬੀਰ ਜਿਸ ਉਦਰ ਤੇ ਸਮਾਇਆ, ਜਿਸ ਨੂੰ ਪੇਟ ਲੱਗਾ ਜਿਸ ਨੂੰ ਢਿੱਡ ਲੱਗਾ ਉਹ ਮਾਇਆ ਤੋਂ ਬਿਨਾਂ ਨਹੀਂ ਹੋ ਸਕਦਾ। ਮਾਇਆ ਤੋਂ ਬਿਨਾਂ ਪੇਟ ਦੀ ਪੂਰਤੀ ਹੋਣੀ ਹੀ ਨਹੀਂ। ਜਿੰਨੇ ਪਦਾਰਥ ਆਉਣੇ ਨੇ ਨਾ ਪੇਟ ਭਰਨ ਵਾਸਤੇ, ਇਹ ਭਰਨ ਪੋਸ਼ਣ ਵਾਸਤੇ, ਉਹ ਮਾਇਆ ਕਰਕੇ ਹੀ ਆਉਣੇ ਨੇ। ਤੇ ਜਿਹੜਾ ਇਸ ਪ੍ਰਕਾਰ ਆਖੇ ਜੀ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ, ਆਪ ਹੱਥ ਨਹੀਂ ਲਾਉਂਦਾ ਪਰ ਚਾਰ ਚਾਰ ਚੇਲੇ ਰੱਖੇ ਹੁੰਦੇ ਨੇ, ਮਾਇਆ ਜਦੋਂ ਵੇਖੋ ਉਦੋਂ ਹੀ ਚੁੱਕ ਲੈਣੀ, ਜਦੋਂ ਕਿਸੇ ਨੇ ਮੱਥਾ ਟੇਕਿਆ ਉਸੇ ਵੇਲੇ ਸਾਂਭ ਲੈਣੀ। ਆਪ ਹੱਥ ਨਹੀਂ ਲਾਉਣਾ ਪਰ ਹੱਥ ਲਾਉਣ ਵਾਸਤੇ, ਸਾਂਭਣ ਵਾਸਤੇ ਚਾਰ ਚਾਰ ਚੇਲੇ ਰੱਖੇ ਹੁੰਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ ਭਾਈ ਇਸ ਪ੍ਰਕਾਰ ਦਾ ਜੀਵਨ ਹੁੰਦਾ ਨਿਰਵਿਕਾਰ।

0: ਉਸ ਇੱਕ ਪਰਮੇਸ਼ਰ ਜੀ ਦੇ ਹੀ ਦਰਸ਼ਨਾਂ ਦੀ ਪਿਆਸ, ਦਰਸ਼ਨਾਂ ਦੀ ਇੱਛਾ, ਦਰਸ਼ਨਾਂ ਦੀ ਸਿੱਖ, ਦਰਸ਼ਨਾਂ ਦੀ ਚਾਹਤ ਸਦਾ ਮਨ ਦੇ ਅੰਦਰ ਰੱਖਦੇ ਨੇ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਓ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸਕਾ ਮੂਲ, ਪਾਕ ਪਰਵਤ ਗਾਰ ਤੂੰ ਖੁਦ ਖਸਮ ਵੱਡਾ ਅਤੋਲ। ਬੇਨਤੀਆਂ ਕਰਦੇ ਨੇ ਮੇਰੇ ਸਾਹਾ, ਮੈਂ ਹਰ ਦਰਸ਼ਨ ਸੁਖ ਹੋਏ, ਹਬਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ। ਇਸ ਪ੍ਰਕਾਰ ਕੇਵਲ ਤਾਂ ਕੇਵਲ ਪਿਆਸ ਇੱਛਾ ਚਾਹਤ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਰੱਖਦੇ ਹਨ ਜੀਓ।
1: ਕਹੀਆ ਪ੍ਰੇਯ ਪਾਗੀ,
0: ਇੱਕ ਹਰੀ ਪਰਮੇਸ਼ਰ ਜੀ ਦੀ ਟੇਕ, ਉਸੇ ਦਾ ਨਿਸ਼ਚਾ, ਉਸੇ ਦੀ ਓਟ, ਉਸੇ ਦਾ ਭਰੋਸਾ, ਉਸੇ ਦਾ ਆਸਰਾ ਹਿਰਦੇ ਵਿੱਚ ਰੱਖਦੇ ਨੇ। ਪ੍ਰੇਯ ਪਾਗੀ ਉਹਨਾਂ ਦੀ ਜਿਹੜੀ ਬੁੱਧੀ ਹੈ ਨਾ, ਪਰਮ ਪਿਆਰੇ ਪਿਆਰ ਦੇ ਆਸਪਦ ਪਰਮੇਸ਼ਰ ਜੀ ਦੇ ਪਿਆਰ ਦੇ ਅੰਦਰ ਪਾਗੀ ਸਦਾ ਰੰਗੀ ਰਹਿੰਦੀ ਹੈ ਜੀਓ।
1: ਅਚਿੰਤ ਸੋਏ ਜਾਗਨ ਉੱਠ ਬੈਸਨ,
0: ਫਿਰ ਉਹ ਅਚਿੰਤ ਅਵਸਥਾ ਦੇ ਵਿੱਚ ਹੀ ਸੌਂਦੇ ਨੇ, ਆਪ ਕੋਈ ਚਿੰਤਾ ਨਹੀਂ ਕਰਦੇ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤਿਸ ਜੁਹਾਰੀ ਸਵਸਥ ਤਿਸ ਤਿਸ ਦੀ ਬਾਣ ਅਭਗ। ਇਸ ਪ੍ਰਕਾਰ ਅਚਿੰਤ ਸੋਏ, ਅਚਿੰਤੇ ਹੀ ਸੌਂਦੇ ਨੇ, ਜਾਗਨ ਉੱਠ ਬੈਸਨ, ਅਚਿੰਤ ਜਾਗਨ।

ਜਾਗਣ ਇਸੇ ਪ੍ਰਕਾਰ ਜਾਗਰਤ ਅਵਸਥਾ ਦੇ ਵਿੱਚ ਜਾਗਦੇ ਨੇ ਉਠਾ ਦੇ ਜਾਗਰਤ ਦੇ ਉਠਾ ਦੇ ਸੰਸਾਰ ਪਹੁੰਚੇ ਸੰਸਾਰ ਪਹੁੰਚੇ ਅਚਿੰਤੇ ਚਿਤ ਪ੍ਰਾਪਤ ਹੋ ਕਰਕੇ ਹੱਸੇ ਖੁਸ਼ ਹੁੰਦੇ ਨੇ ਪ੍ਰਸੰਨ ਹੁੰਦੇ ਨੇ ਕਿ ਪਰਮੇਸ਼ਰ ਜੀ ਨੇ ਤੁਹਾਨੂੰ ਦੇਣ ਕਰਕੇ ਸਾਨੂੰ ਵਿਕਸ਼ਿਤ ਬਣਾ ਕੇ ਮਿਲਿਆ ਹੈ ਕਿਸ ਇਸੇ ਪ੍ਰਕਾਰ ਹਰ ਜਨ ਇਸ ਦੇ ਉਦਗਾਰ ਹੱਸਿਆ ਹਰ ਜਨ ਗੁਣਾਂ ਨੂੰ ਗਾਉਂਦੇ ਨੇ ਹੱਸਦੇ ਨੇ ਪ੍ਰਸੰਨ ਹੁੰਦੇ ਨੇ ਖੁਸ਼ ਹੁੰਦੇ ਨੇ ਵਾਹਿਗੁਰੂ ਪ੍ਰਸੰਨ ਹੁੰਦੇ ਨੇ ਆਪ ਦੀ ਨੇ ਕਿਰਪਾ ਕੀਤੀ ਸਾਨੂੰ ਬੰਦਗੀ ਦਿੱਤੀ ਹੈ ਬੈਰਾਗੀ ਸਾਨੂੰ ਕਦੇ ਬੈਰਾਗੀ ਕਦੇ ਬੈਰਾਗੀ ਦਿੰਦੇ ਕਦੇ ਬੈਰਾਗੀ ਜਿੰਨੀ ਉਮਰ ਦੇ ਪਹਿਲਾ ਨਾਮ ਦੀ ਉਮਰ ਬਿਨਾ ਬਤੀਤ ਹੋ ਗਈ ਨਾ ਨਾਮ ਜੇ ਕਿਤੇ ਪਹਿਲਾ ਹੋ ਗਈ ਹੋ ਜਾਂਦੀ ਤੇ ਪਹਿਲੇ ਬੰਦਗੀ ਕਰ ਲਈ ਸੀ ਜਿਹੜੀ ਉਮਰ ਜਿਹੜੀ ਜੀ ਲੇ ਪਹਿਲਾ ਇਸ ਉਮਰ ਦੇ ਪਹਿਲਾ ਨਾਮ ਦੀ ਕਾਲ ਦਿੰਦੇ ਇਸੇ ਪ੍ਰਕਾਰ ਬੈਠਦੇ ਨੇ ਕਬੂਲ ਮੰਤਰ ਗੁਰਮੰਤਰ ਦੇ ਅਧਿਆਪ ਕਰਦੇ ਹਨ ਅਚੇਤਨ ਅਵਸਥਾ ਦੇ ਵਿੱਚ ਰਹਿੰਦੇ ਨੇ ਹਾਸਿਲ ਹੱਥਾਂ ਦੇ ਨਾਲ ਟਿਕਲੇ ਸੇਵਾ ਕਰਦੇ ਨੇ ਤੇ ਮਨ ਦੇ ਅੰਦਰ ਜਿਹੜਾ ਰਾਗ ਦੇ ਹਾਲ ਕਰਕੇ ਰੰਗ ਦੇ ਮਾਇਆ ਦਾ ਰੂਪ ਨਹੀਂ ਲੈ ਮਾਇਆ ਵੱਲ ਨਹੀਂ ਬਣਾਇਆ ਕਬੂਲ ਨਾ ਰਾਗ ਮਾਇਆ ਦਾ ਰੂਪ ਦਿੰਦੇ ਨੇ ਵੈ ਤਾਸੇ ਸਤਿ ਪ੍ਰਕਾਰ ਦੇ ਰੱਖਦੇ ਨੇ ਕੀ ਬਰਤਨ ਵੈ ਰਾਗ ਦਾ ਰੂਪ ਭਗਤੀ ਦੇ ਦੇ ਅੰਦਰ ਗਿਆਨ ਰੱਖਦੇ ਨੇ ਤੇ ਭਾਈ ਐਸਾ ਗਿਆਨ ਦਾ ਜੀਵ ਨਹੀਂ ਭਾਈ ਐਸਾ ਗਿਆਨ ਦਾ ਜੀਵ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿ ਕਰਨਾ ਚਾਹਦੇ ਨੇ ਭਾਈ ਜੇ ਸਭ ਲਵਾਇਆ ਭਾਈ ਜੀ ਜਗ ਜਨ ਬੁਲਾਇਆ ਜਗ ਦੇ ਜੀਵਨ ਨੂੰ ਮੋੜੀ ਰੂਪ ਫਿਰ ਕਹਿੰਦੇ ਜੀ ਉਸ ਮਾਇਆ ਨੂੰ ਹਰੀ ਪਰਮੇਸ਼ਰ ਉਸ ਮਾਇਆ ਨੂੰ ਹਰੀ ਸੰਤਿਜਨ ਦੇ ਜਨ ਸਾਧੂ ਮਹਾਤਮਾ ਦੇ ਠੱਗ ਲਿਆ ਸਾਧੂ ਮਾਇਆ ਜਗ ਠੱਗ ਲਈਏ ਮਾਇਆ ਜਨ ਦੇ ਮਾਇਆ ਦੀ ਜੋ ਮਾਇਆ ਨੂੰ ਮਿੱਥਿਆ ਕਰਕੇ ਜਾਣਾ ਇਸ ਮਾਇਆ ਨੂੰ ਕਰਨਾ ਇਹੋ ਜਿਹਾ ਮਾਇਆ ਦਾ ਖਾਣਾ ਹੈ ਜੀਓ ਇਹੋ ਜਿਹਾ ਮਾਇਆ ਦਾ ਆਸ ਹੈ ਜੀ ਸੱਚੇ ਪਾਤਸ਼ਾਹ ਜੀ ਸਰਕਾਰ ਵੱਡਿਆ ਤੋਂ ਸੱਚਾ ਵਾਲੇ ਸਾਡੇ ਸਾਧੂਆਂ ਦੇ ਮਹਾਤਮਾ ਦੇ ਨਾਮ ਦੇ ਰਸਨਾ ਤੇ ਅਤੇ ਸਭਲਾ ਮਾਇਆ ਨੂੰ ਜਿਹੜਾ ਦੇ ਵਾਲਿਆ ਦੇ ਸਪਤ ਜੋ ਸਭ ਵਰਣ ਦੇ ਕਤਰ ਕਰਕੇ ਉਹ ਵਿੱਚ ਦੀ ਨਾਲ ਬਖਸ਼ ਕਰਦੇ ਹਨ ਬਖਸ਼ ਕਰਦੇ ਹਨ ਜਿਸ ਵੇਲੇ ਸਹੀ ਖਾਨ ਹੱਲਾ ਕਰਕੇ ਆਇਆ ਸਹੀ ਖਾਨ ਚੜ ਕੇ ਆਇਆ ਰਸਤੇ ਵਿੱਚ ਚੜ ਗਏ ਨਾ ਸਾਧੂ ਗੁਰੂ ਦੇਵ ਬਿੰਦਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਮੱਥੇ ਧੰਨਾ ਸੋ ਕਰ ਦਿੱਤੇ ਦੇਵ ਸਾਹਿਬ ਦੇ ਜਗਿਆ ਸੋਜਨਾ ਨੇ ਸਿੱਖਾਂ ਨੇ ਆਖਿਆ ਦੱਸਿਆ ਮਹਾਰਾਜ ਜਿਵੇਂ ਸੁਲੀ ਖਾਨ ਰਸਤੇ ਮਾਰਿਆ ਗਿਆ ਸੀ ਸੁਲੀ ਖਾਨ ਦੇ ਸਿਰ ਮਾਰਿਆ ਗਿਆ ਸੀ ਜੀ ਮਾਰਿਆ ਗਿਆ ਆਪ ਵੀ ਖਤ ਨੂੰ ਜੀ ਸਕੇ ਮਾਰਿਆ ਗਿਆ ਆਪ ਸਾਧੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੇਵ ਸਾਰੇ ਰਾਜ ਦੇ ਅੰਦਰ ਦੇ ਆਪ ਸਾਧੂ ਦੇ ਰਾਜ ਦੇ ਸੁਲੀ ਖਾਨ ਕੱਢ ਕੇ ਆਇਆ ਮਾਰਿਆ ਗਿਆ ਸਾਧੂ ਖਾਨ ਮਾਰਿਆ ਗਿਆ ਪ੍ਰਿਥੀ ਚੰਦ ਦੇ ਏਰੀਆ ਵਿੱਚ ਪ੍ਰਿਥੀ ਚੰਦ ਦੇ ਇਕਲਾਸਾ ਦੇ ਚੰਦੂ ਦੇ ਹਿੱਤ ਸਨ ਉਹਨਾਂ ਦੀਆਂ ਚੁਗਲੀਆਂ ਨੂੰ ਸੁਣਿਆ ਨਾ ਸਨ ਉਹਨਾਂ ਦੀਆਂ ਚੁਗਲੀਆਂ ਦੇ ਹਿੱਤ ਮਾਰੇ ਗਏ ਉਹਨਾਂ ਪ੍ਰਜਾ ਨੂੰ ਮਾਤੇ ਕੋ ਨਾ ਪੁਕਾਰਿਆ ਜਦ ਤੋਂ ਉਪਰ ਸਾਡੇ ਉਪਰ ਜਨਾ ਦੇ ਉਪਰ ਹੁਣ ਸਾਡ ਕੋਈ ਪੁਕਾਰ ਦੇ ਕਰਦੇ ਕਰ ਬਾਦਸ਼ਾਹ ਦੇ ਕੋਈ ਜਾ ਕੇ ਬਾਦਸ਼ਾਹ ਕਰਕੇ ਚੜਾਈ ਕਰਕੇ ਆਉਣ ਵਾਲਿਆਂ ਨੂੰ ਉਹਨਾਂ ਨੂੰ ਗੁਰੂ ਘਰ ਤੱਕ ਪੁੱਜਣ ਨਹੀਂ ਦਿੰਦੇ ਉਹਨਾਂ ਨੂੰ ਹਰਿਮੰਦਰ ਸਾਹਿਬ ਨਹੀਂ ਦਿੰਦੇ ਦਰਬਾਰ ਸਾਹਿਬ ਤੱਕ ਨਹੀਂ ਦਿੱਤਾ ਦਰਬਾਰ ਗੁਰ ਪਰਮੇਸ਼ਰ ਜੀ ਨੇ ਵਾਹਿਗੁਰੂ ਜੀ ਦਾ ਦਰਸ਼ਨ ਸੱਚਾ ਤੇ ਉਹ ਸਾਹਿਬਾਨ ਜੀ ਦੇ ਦਰ ਦੇ ਸਾਹਿਬਾਨ ਜੀ ਦੇ ਦਰ ਦੇ ਸੱਚਾ ਤੇ ਉਹ ਸਾਹਿਬਾਨ ਜੀ ਦੇ ਦਰ ਦੇ ਸੱਚਾ ਤੇ ਉਹ ਸਾਹਿਬਾਨ ਜੀ ਦੇ ਦਰ ਦੇ ਸੱਚਾ ਤੇ ਉਹ ਸਾਹਿਬਾਨ ਜੀ ਦੇ ਦਰ ਦੇ ਸੱਚਾ ਤੇ ਉਹ ਸਾਹਿਬਾਨ ਜੀ ਦੇ

ਭਾਵ ਭੈ ਪਰ ਲੋਕ ਭੈ ਜਨਮ ਭੈ ਅਕਸ ਮਾਤਰ ਜਿਨ ਚਰਨ ਕਮਲ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਦਾ ਨਾਮ ਜਪਣ ਦੇ ਵਿੱਚ ਵੀ ਪ੍ਰਗਟ ਪਾਲਿਆ।

जिसके हाथ में गुगू होता है उस बेचारे नूं ये नहीं पता कि गुगू नहीं ये बाज है। अपनी भाषा विच पुछदा कहिंदा एक ते बाबा संत भिंडरां वाला है एक ओ केड़ा बाबा है जिसके हाथ विच बाज हुंदा है। कहण तो भाव जिन्हां ने नाम जपिया दुनिया दे विच इन्ने प्रसिद्ध हो गए जेड़े अनमतीए ने सिख धर्म नाल संबंध भी नहीं रखते उन्हां नूं भी पता कि भिंडरां वाला कोई बाबा है। जेड़े सिख धर्म तो मर्यादा तो रब तो गुरु तो गुर परमेश्वर तो इन्ने दूर ने श्री गुरु गोबिंद सिंह साहिब जी दा नाम भी जिन्हां नूं नहीं पता साध संगत जी उन्हां नूं भी पता लग गया कि भिंडरां वाला कोई बाबा है। इस प्रकार सतगुरु जी बचन करना करते ने जेड़े अमृत नाम नूं जपदे ने ना ਉਹ ਸੰਸਾਰ ਦੇ ਅੰਦਰ ਪ੍ਰਗਟ ਹੋ ਜਾਂਦੇ ਨੇ ਪ੍ਰਸਿੱਧ ਹੋ ਜਾਂਦੇ ਨੇ। ਅੱਜ ਜਿੰਨੇ ਸੰਤਾਂ ਦੇ ਨਿੰਦਕ ਨੇ ਨਾ ਨਿੰਦਿਆ ਕਰਨੇ ਵਾਸਤੇ ਹੀ ਸਹੀ ਪਰ ਸੰਤਾਂ ਦਾ ਨਾਮ ਬਾਰ ਬਾਰ ਲੈਂਦੇ ਨੇ ਇਹ ਨਾਮ ਦੀ ਵਡਿਆਈ ਹੈ। ਜਿਹੜੇ ਨਾਮ ਜਪਦੇ ਨੇ ਦੁਨੀਆਂ ਉਹਨਾਂ ਦਾ ਨਾਮ ਲੈਂਦੀ ਏ ਭਾਵੇਂ ਪਿਆਰ ਦੇ ਨਾਲ ਜਿਨ੍ਹਾਂ ਦੇ ਪਾਸੋਂ ਸਾਧ ਸੰਗਤ ਜੀ ਤੇਜ ਪ੍ਰਤਾਪ ਝੱਲਿਆ ਨਹੀਂ ਨਾ ਜਾਂਦਾ। ਜਿਵੇਂ ਉੱਲੂ ਚੜ੍ਹੇ ਹੋਏ ਸੂਰਜ ਨੂੰ ਵੇਖ ਕੇ ਜਰ ਨਹੀਂ ਸਕਦਾ ਇਵੇਂ ਨਿੰਦਕ ਸੰਤ ਜਨਾਂ ਦੇ ਪ੍ਰਤਾਪ ਨੂੰ ਦੇਖ ਕੇ ਜਰ ਨਹੀਂ ਸਕਦੇ ਪਰ ਨਿੰਦਿਆ ਕਰਨ ਵਾਸਤੇ ਹੀ ਸਹੀ ਨਾਮ ਤੇ ਉਹਨਾਂ ਨੂੰ ਵੀ ਲੈਣਾ ਹੀ ਪੈਂਦਾ ਹੈ। ਇਸ ਪ੍ਰਕਾਰ ਨਿੰਦਕਾਂ ਦੇ ਅੰਦਰ ਜਨਾਂ ਦੇ ਅੰਦਰ ਪ੍ਰੇਮੀਆਂ ਦੇ ਅੰਦਰ ਨੇਮੀਆਂ ਦੇ ਅੰਦਰ ਸ਼ਰਧਾ ਵਾਲਿਆਂ ਦੇ ਅੰਦਰ ਸਤ ਸੰਗੀਆਂ ਦੇ ਅੰਦਰ ਧਰਤੀ ਦੇ ਉੱਪਰ ਸਾਖਤਾਂ ਦੇ ਅੰਦਰ ਵੀ ਸੰਤ ਜਨਾਂ ਦਾ ਨਾਮ ਪ੍ਰਗਟ ਤੇ ਪ੍ਰਸਿੱਧ ਹੋ ਜਾਂਦਾ ਹੈ ਜੀ। ਇਹ ਪਾਵਨ ਉਪਦੇਸ਼ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾਲਤਾ ਕਰਕੇ ਬਖਸ਼ਿਆ ਹੈ। ਪਾਵਨ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾ ਚੁੱਕਾਂ ਦੀ ਸਤਿਗੁਰ ਦੇਵ ਪਿਤਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮੱਤ ਬਖਸ਼ਿਸ਼ ਕਰਨੀ ਗੁਰ ਚਰਨਾਂ ਵਿਖੇ ਰਜੋਈਆਂ ਕਰੀਏ। ਸੱਚੇ ਸਾਹਿਬ ਜੀ ਕਿਰਪਾਲਤਾ ਕਰੋ ਜੋ ਆਪ ਜੀਆਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਅੰਮ੍ਰਿਤ ਪ੍ਰਵਚਨ

ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਆਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗ ਨੀ ਸੰਗ ਉੱਚ ਰਹੀ ਪ੍ਰਥਮ ਭੈ

ਪਰ ਭਰਿਆ ਕਾਲ ਦੇਖ ਦੇਖ ਵਧੇ ਗੁਰੂ ਪੰਜ ਕਾਲ ਦੇ ਦਿਨੋ ਦਿਨ ਚੜ੍ਹਦੀ ਕਲਾਰ ਕੁੜੀ ਜੀ ਮਹਾਰਾਜ।

ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਾ ਹਾਂ, ਕੀਰਤਨ ਦਾ ਸਤਿਕਾਰ ਕਰਦਾ ਹਾਂ। ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮੈਂ ਹਾਜ਼ਰ ਹੋਈ ਹਾਜ਼ਰੀਆਂ ਦਰ ਵਿੱਚ ਕੁਰਬਾਨ ਕਰਦੀਆਂ ਗੁਰੂ ਰੂਪ ਸਾਧ ਸੰਗਤ ਜੀ ਦੀ ਆਸਾ ਮਨਸਾ ਸੰਪੂਰਨ ਕਰਦੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਉੱਤੇ ਰੱਖਣਾ, ਚੜ੍ਹਦੀ ਕਲਾ ਰੱਖਣੀ।

Thank you.

ਰਾਜਾ ਰਾਮ ਰਾਏ ਉਸ ਸੰਧਿਆ ਤੇਰੀ ਦੇ ਬਰਕਤ ਸੰਧਿਆ ਤੇਰੀ ਦੇ ਬਰਕਤ ਸੰਧਿਆ ਤੇਰੀ ਦੇ ਬਰਕਤ ਸੰਧਿਆ ਤੇਰੀ ਦੇ ਬਰਕਤ ਸੰਧਿਆ ਤੇਰੀ ਦੇ ਬਰਕਤ ਸੰਧਿਆ ਤੇਰੀ ਦੇ ਬਰਕਤ ਸੰਧਿਆ ਤੇਰੀ ਦੇ ਬਰਕਤ ਸੰਧਿਆ ਤੇਰੀ ਦੇ ਬਰਕਤ ਸੰਧਿਆ ਤੇਰੀ ਦੇ ਬਰਕਤ ਸ

ਸੰਗੇ ਸਾਰੰਗ ਪਾਣੀ ਸੰਗੇ ਸਾਰੰਗ ਪਾਣੀ ਸੰਗੇ ਸਾਰੰਗ ਪਾਣੀ ਸੰਗੇ ਸਾਰੰਗ ਪਾਣੀ ਸੰਗੇ ਸਾਰੰਗ ਪਾਣੀ ਸੰਗੇ ਸਾਰੰਗ ਪਾਣੀ ਸੰਗੇ ਸਾਰੰਗ ਪਾਣੀ ਸੰਗੇ ਸਾਰੰਗ ਪਾਣੀ ਸੰਗੇ ਸਾਰੰਗ ਪਾਣੀ ਸੰਗੇ ਸਾਰੰਗ ਪਾਣੀ ਸੰਗੇ ਸਾਰੰਗ ਪਾਣੀ ਸੰਗੇ ਸਾਰੰਗ ਪ

ਸਹਾਈ ਦਰਬਾਰ ਮੈਂ ਦਰਬਾਰਾ ਸਤਿ ਸ੍ਰੀ ਅਕਾਲ ਤੁਮਰੇ ਦਰਬਾਰਾ ਸਤਿ

ਕੋਕਿਲ ਸੁਨ ਲਾਜੇ ਕਿਲ ਵਿਖ ਭਾਜੇ ਸਹੂਪ ਰਾਜੇ ਮਧ ਉਰੰ ਦੁਰਜਨ ਦਲ ਦੱਜੇ ਮੰਤਨ ਰਿਛੇ ਸਭ ਨ ਭੱਜੇ ਰੋਹ ਰਣੰ ਜੈ ਜੈ ਹੋ ਸੇਵਾ ਖਾਸੁਰ ਮਰਦਨ ਚੰਡ ਚਕਰਦਨ ਆਦਿ ਗੁਰੰ ਚਾ ਸ਼੍ਰੀ ਪ੍ਰਚੋਦਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਪ੍ਰਤੇ ਧੂਮ ਰਾਜ ਪ੍ਰਧੁਨ ਸਨ ਪ੍ਰਲੈ ਪ੍ਰਜੁਨ ਸੰ ਜਗ

सतनाम श्रीवाहे गुरुजे श्रीनानक पद पंकज।

ਯਾਤਰਾ ਕਰਦੇ ਯਾਤਰਾ ਕਰਦੇ

ਤੇ ਉਹਨੇ ਜਦੋਂ ਵਿਦਰੂ ਮਹਾਰਾਜ ਜੀ ਦੇ ਨਾਲ ਬਾਦਸ਼ਾਹ ਦੀ ਗੱਲਬਾਤ ਹੀ ਹੋਈ, ਬਾਦਸ਼ਾਹ ਤੋਂ ਬਾਅਦ ਜਦੋਂ ਵੀ ਬਾਦਸ਼ਾਹ ਨੇ ਕਹਿ ਦਿੱਤਾ ਜਦੋਂ ਵੀ ਬਾਦਸ਼ਾਹ ਜੀ ਨੇ ਕਹਿ ਦਿੱਤਾ ਮਹਾਰਾਜ ਹੁਣ ਤੁਸੀਂ ਚਲੋ, ਤੇ ਜਦੋਂ ਮਹਾਰਾਜ ਜੀ ਬੋਲਣ ਲੱਗੇ ਜਦੋਂ ਮਹਾਰਾਜ ਜੀ ਹਾਰ ਦਾ ਸਹਾਰਾ ਲੈ ਕੇ ਹਾਰ ਦਾ ਸਹਾਰਾ ਸਰ ਕਰੀ, ਉਸ ਵੇਲੇ ਰਾਤ ਚੰਦ ਦੀ ਪੌੜੀ ਵੇਲਾ ਹੈ, ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਗਿਆ, ਇਹ ਅਸਾਨੇ ਮਿਲ ਗਿਆ, ਇਹ ਅਸਾਨੇ ਮਿਲ ਗਿਆ। ਲੇਕਿਨ ਆਪਾਂ ਵੇਖਦੇ ਹਾਂ ਬੰਦੇ ਜੇ ਅੰਦਰ ਹੁੰਦੇ ਨਾ ਮਿਲਿਆ ਤਾਲਾ ਨਹੀਂ ਮਾਰਿਆ, ਤਾਲਾ ਜਦੋਂ ਕੋਈ ਅੰਦਰ ਹੋਵੇ ਤੇ ਆਪਾਂ ਕੋਈ ਅੰਦਰ ਦੋਰਾ ਨਹੀਂ ਮਿਲਿਆ, ਆਪਾਂ ਵੇਖਦੇ ਵਿੱਚ ਹੁੰਦਾ ਕਿ ਅੰਦਰ ਵੀ ਹੋਵੇਗਾ ਹੁੰਦਾ, ਲੇਕਿਨ ਪਿਆਰਿਓ ਬਾਹਰੋਂ ਜਿੰਦਰਾ ਮਾਰਦੇ ਸਾਰੇ ਬੰਦੇ ਘਰ ਦੇ ਵਿੱਚ ਹੋਣ, ਸਾਡੇ ਬੋਪਰਾ ਦੀ ਬਾਰੀ ਬੰਦਾ ਆਵੇ ਬੋਪਰਾ ਨੂੰ ਬਾਰੀ ਲੱਗੇ ਕਿ ਜਿੰਦਰਾ ਵਧੀਆ ਹੋਇਆ ਵੀ ਭਾਈ ਕਿ ਜਿਲਾ ਕਰਦਾ ਜਿੰਦਰਾ ਦੇ ਕੋਈ ਵੀ ਨਹੀਂ ਹੈ, ਲੱਗਦਾ ਅੰਦਰ ਕੋਈ ਆਇਓ ਬਾਹਰੋਂ ਇਹਨੇ ਸੰਗੇ ਸੀਨਾ ਲਾ ਦਿੱਤੀ ਮਾਰ ਜਿੰਦਰੇ ਰਹੇ ਬਾਰੀ ਪੈਰ ਸਿੱਖ ਨੂੰ ਉੱਤਰ ਦੇ ਬਾਣੇ ਰੋਸ਼ਨੀ
ਮਹਾਰਾਜ ਨੇ

0: ਤਰਾਸ ਭਇਓ ਨਹਿ ਕੋਈ।
1: ਹੁਣ ਤੱਕ ਤਾਂ ਮੈਂ ਤੁਹਾਨੂੰ ਕੋਈ ਡਰ ਨਹੀਂ ਦਿੱਤਾ, ਕੋਈ ਸਜਾਵਾਂ ਨਹੀਂ ਦਿੱਤੀਆਂ।
0: ਅਗੰਤ ਪਾਵਹੁ ਨੀਰ
1: ਤੇ ਨਾਲ ਦਿਆਂ ਨੂੰ ਕਹਿੰਦਾ ਸਿਪਾਹੀਆਂ ਨੂੰ ਕਹਿ ਭਾਈ ਐਤਕੀ ਅੱਜ ਕੀ ਕੰਮ ਕਰੋ, ਜਾਓ ਪਾਣੀ ਲੈ ਕੇ ਆਓ। ਬੜਾ ਮਰਤਬਾਨ ਜਿਹੜਾ ਉਹਦੇ ਵਿੱਚ ਪਾਣੀ ਪਾ ਕਰਕੇ ਚੰਗੀ ਤਰ੍ਹਾਂ ਉਹਨੂੰ ਧੋਣਾ ਕਰੋ।
0: ਬਿਠਾਵੋ ਤਪਹਿ ਸਰੀਰ
1: ਜਦੋਂ ਪੂਰਾ ਜਦੋਂ ਪਾਣੀ ਤਪ ਜਾਵੇ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਇਹਦੇ ਵਿੱਚ ਬਿਠਾਉਣਾ ਕਰੋ।
0: ਤਪਜੋ ਦਿਨ ਅਰ ਰਾਤ
1: ਕਹਿੰਦਾ ਜਿਸ ਤਰ੍ਹਾਂ ਦਿਨ ਰਾਤ ਮੇਰੀ ਛਾਤੀ ਤਪਦੀ ਸੀ, ਮੈਂ ਸੜਦਾ ਰਿਹਾ, ਇਸ ਤਰ੍ਹਾਂ ਇਹਨਾਂ ਨੂੰ ਸਾੜ ਸਾੜ ਕੇ ਮਾਰਨਾ ਹੈ।
0: ਕਸ਼ਟ ਤੇ ਸੁਲਗਤ
1: ਅੱਜ ਵੀ ਮੇਰੀ ਛਾਤੀ ਬਹੁਤ ਕਸ਼ਟ ਕਰਕੇ ਸੁਲਗਦੀ ਰਹਿੰਦੀ ਹੈ। ਇਸ ਤਰ੍ਹਾਂ ਹੀ ਗੁਰੂ ਅਰਜਨ ਨੂੰ ਤਪਤਾਉਣਾ ਕਰੋ, ਦੇਰੀ ਨਾ ਕਰਨਾ ਕਰੋ।
0: ਨਾ ਤਾਂ ਮਨਵਾਵ
1: ਜੇ ਇਹ ਕਹਿਣਗੇ ਜੀ ਡਰ ਕੇ ਕਹਿਣਗੇ ਕਿ ਨਹੀਂ ਜੀ ਮੈਂ ਰਿਸ਼ਤਾ ਮੰਨ ਲੈਂਦਾ, ਜਿਸ ਤਰ੍ਹਾਂ ਚੰਦੂ ਬੋਲੇਗਾ ਮੈਂ ਕਰਾਂਗਾ, ਜਹਾਂਗੀਰ ਜਿਸ ਤਰ੍ਹਾਂ ਬੋਲੇਗਾ ਕਰੇ ਮੈਂ ਕਰਾਂਗਾ, ਉਸ ਵੇਲੇ ਇਹਨਾਂ ਨੂੰ ਛੱਡਣਾ ਹੈ।
0: ਦੁਸ਼ਟ ਕੇ ਆਇਸ
1: ਜਬਾਇ ਇਸ ਤਰ੍ਹਾਂ ਇਹ ਦੁਸ਼ਟ ਦੀ ਆਗਿਆ ਜਦੋਂ ਸੇਵਾਦਾਰਾਂ ਨੇ ਸਿਪਾਹੀਆਂ ਨੇ ਜਦੋਂ ਸੁਣਨਾ ਕੀਤਾ
0: ਜਲ ਭਰ ਦੇਗ ਚੜਾਇਸ
1: ਤੁਰੰਤ ਪਿਆਰਿਓ ਇੱਕ ਵੱਡਾ ਸਾਰਾ ਦੇਗਚਾ ਜਿਹੜਾ ਚੜਾ ਦਿੱਤਾ, ਉਹਦੇ ਵਿੱਚ ਪਾਣੀ ਭਰ ਦਿੱਤਾ।
0: ਬਾਰ ਬਾਰ ਤਪਤਾ
1: ਇਹ ਪਾਪੀ ਬੋਲਦਾ ਬਹੁਤ ਜ਼ਿਆਦਾ ਬਲ ਔਰ ਲੱਕੜਾਂ ਪਾ ਪਈ ਔਰ ਲੱਕੜਾਂ ਪਾ, ਚੰਗੀ ਤਰ੍ਹਾਂ ਪਾਣੀ ਨੂੰ ਖੋਲਣਾ ਕਰ, ਉਬਾਲਣਾ ਕਰ।
0: ਬਾਰ ਬਾਰ ਲਿਓ ਮਾਨ ਸੁਣਾਇਓ
1: ਤੇ ਫਿਰ ਇੱਕ ਪਾਸੇ ਉਹਨਾਂ ਨੂੰ ਕਹਿੰਦਾ ਪਾਣੀ ਨੂੰ ਚੰਗੀ ਤਰ੍ਹਾਂ ਆ ਜਿਹੜਾ ਤੌਣਾ ਕਰੋ, ਬਹੁਤ ਜ਼ਿਆਦਾ ਇਹਨੂੰ ਗਰਮ ਕਰਨਾ ਕਰੋ। ਫਿਰ ਦੂਜੇ ਪਾਸੇ ਮਹਾਰਾਜ ਨੇ ਵੱਲ ਇਸ਼ਾਰਾ ਕਰਦਾ ਦੇਖਿਆ ਕਿ ਦੇਖੋ ਹੁਣ ਵੀ ਪਾਣੀ ਤਪ ਰਿਹਾ, ਬਚਨ ਮੰਨ ਲਿਓ ਨਹੀਂ ਤਾਂ ਤੁਹਾਨੂੰ ਹੱਥ ਪੈਰ ਬੰਨ ਕਰਕੇ ਪਾਣੀ ਦੇ ਵਿੱਚ ਬਿਠਾਇਆ ਜਾਵੇਗਾ, ਸੁੱਟਿਆ ਜਾਵੇਗਾ।
0: ਸਤਿਗੁਰੂ ਕੁਛ ਹਿਰਦੇ ਨਾ ਆਨੀ
1: ਸਤਿਗੁਰੂ ਮਹਾਰਾਜ ਪਿਆਰਿਓ ਬਿਲਕੁਲ ਰੰਚਕ ਮਾਤਰ ਨਹੀਂ ਡਰੇ ਤੇ ਇਹਨੇ ਜੋ ਡਰਾਉਣਾ ਚਾਹਿਆ ਤੇ ਮਹਾਰਾਜ ਜੀ ਨੇ ਮਨ ਵਿੱਚ ਨਹੀਂ ਲਿਆਉਣਾ ਕੀਤਾ।
0: ਕਹਿਓ ਬਾਕ ਹਮਕੋ ਡਰ ਪਾਵੈ
1: ਸਤਿਗੁਰੂ ਮਹਾਰਾਜ ਜੀ ਨੇ ਵਿਚਾਰ ਕਰ ਦੀ ਕਿ ਭਾਈ ਇਹ ਸਾਨੂੰ ਡਰਾਉਣਾ ਚਾਹੁੰਦਾ
0: ਪੂਰਵ ਤਮਹੀ ਬਨ ਆਵੈ
1: ਹੁਣ ਪਹਿਲਾਂ ਜਿਸ ਤਰ੍ਹਾਂ ਜੋ

0: ਮਾਰ ਦੇ ਖਤਮ ਕਰ ਦੇ, ਲੇਕਿਨ ਅਸੀਂ ਆਪਣੇ ਬਚਨਾਂ ਦੇ ਉੱਤੇ ਅਡੋਲ ਹਾਂ, ਅਡਿੱਗ
1: ਹਾਂ।
0: ਯਾਦ ਰੱਖ, ਜਿੰਨੀ ਤੂੰ ਸਾਡੇ ਨਾਲ ਅਵਗਿਆ ਕਰੇਗਾ ਸਾਨੂੰ ਦੁੱਖ
1: ਦੇਵੇਗਾ।
0: ਯਾਦ ਰੱਖ, ਸਮਾਂ ਆਪਣੀ ਕਰਵਟ ਜ਼ਰੂਰ ਬਦਲਦਾ ਹੈ। ਅੱਜ ਤੂੰ ਮੈਨੂੰ ਦੁੱਖ ਦੇ ਰਿਹਾ, ਤਕਲੀਫਾਂ ਦੇ ਰਿਹਾ, ਅਸੀਂ ਤਾਂ ਉਹਦਾ ਭਾਣਾ ਮਿੱਠਾ ਕਰਕੇ ਮੰਨਣਾ ਪਾਪੀਆ, ਲੇਕਿਨ ਸਮੇਂ ਦਾ ਗੇੜ ਜ਼ਰੂਰ ਘੁੰਮੇਗਾ, ਇਹ ਵਾਰੀ ਤੇਰੀ ਵੀ ਆਵੇਗੀ, ਤੈਨੂੰ ਵੀ ਇੰਨੀ ਦੁਖਦਾਈ ਮੌਤ ਦੀ ਪ੍ਰਾਪਤੀ ਹੋਵੇਗੀ।
1: ਕ੍ਰੋਧ ਬਸੀ ਹੋਏ ਜਿਮ ਅਗ ਕਰਤਾ,
0: ਇਹ ਕ੍ਰੋਧ ਵਿੱਚ ਆ ਕਰਕੇ ਬੰਦੇ ਕਈ ਵਾਰੀ ਪਿਆਰਿਓ ਗੁੱਸੇ ਵਿੱਚ ਆ ਕਰਕੇ ਨਾ ਬਹੁਤ ਵੱਡੇ ਵੱਡੇ ਪਾਪ ਕਰ ਜਾਂਦੇ ਹਨ।
1: ਕਰਹਿ ਨਰਕ ਜਮ ਫਾਸੀ ਧਰ,
0: ਯਾਦ ਰੱਖ, ਅੰਤ ਨੂੰ ਜਮਾਂ ਦੇ ਵਸ ਪੈ ਜਾਵੇਗਾ, ਤੈਨੂੰ ਜਮਾਂ ਦੀ ਮਾਰ ਪਵੇਗੀ।
1: ਚੰਦੂ ਅਵਗਿਆਨ ਸੁਣਾਵਤ,
0: ਤੇ ਹੁਣ ਚੰਦੂ ਦੇਖੋ ਕਹਿੰਦਾ ਆਹਾ ਹਾ, ਪਹਿਲੇ ਤਾਂ ਮੈਨੂੰ ਬੜਾ ਤੰਗ ਕੀਤਾ, ਬੜਾ ਦੁੱਖ ਦਿੱਤਾ, ਹੁਣ ਮੈਨੂੰ ਡਰਾਉਣ ਦੇ ਲਈ ਗਿਆਨ ਦੀਆਂ ਗੱਲਾਂ ਕਰਦੇ ਹੋ, ਦੈਵੀ ਡਰ ਜਿਹੜਾ ਹੈ ਦੀਨੀ ਡਰ ਮੈਨੂੰ ਦਿਖਾਉਂਦੇ ਹੋ।
1: ਕਹਿਓ ਨਾ ਤਬ ਡਰ ਪਾ,
0: ਕਹਿੰਦਾ ਕਿ ਜਦੋਂ ਮੈਨੂੰ ਕੁੱਤਾ ਬੋਲਿਆ ਉਸ ਵੇਲੇ ਡਰ ਕਿਉਂ ਨਹੀਂ ਆਇਆ ਤੁਹਾਨੂੰ? ਬਸ ਤੁਸੀਂ ਜੋ ਕੁੱਤਾ ਬੋਲਿਆ ਤੇ ਉਹਦਾ ਫਲ ਤੁਹਾਨੂੰ ਹੁਣ ਇਹ ਪ੍ਰਾਪਤ ਹੋ ਰਿਹਾ। ਜਾਣੋ ਹੁਣ ਇਹ ਵੀ ਪਿਆਰਿਓ ਪਿੱਛੇ ਆ ਗਿਆ, ਇਹਨੇ ਮਨ ਘੜਤਾ, ਕਿਉਂਕਿ ਕਿਹਨੂੰ ਪਿਆਰਿਓ, ਆਪਾਂ ਵੀ ਕਿਤੋਂ ਕੋਈ ਬਦਲਾ ਲੈਣਾ ਹੋਵੇ ਜਾਂ ਕਈ ਵਾਰੀ ਕੁਛ ਗੱਲਬਾਤ ਹੋ ਜਾਂਦੀ ਹੈ, ਕੋਈ ਨਾ ਕੋਈ ਤਾਂ ਕਾਰਨ ਬਣਾਉਣਾ ਪੈਂਦਾ ਨਾ। ਦੇਖੋ ਇੰਨਾ ਕਸ਼ਟ ਇਸ ਪਾਪੀ ਨੇ ਸਤਿਗੁਰੂ ਮਹਾਰਾਜ ਨੂੰ ਦਿੱਤਾ ਤੇ ਨਾਲ ਬਹਾਨਾ ਕੀ ਲਾਇਆ, ਮਹਾਰਾਜ ਤੁਸੀਂ ਮੈਨੂੰ ਕੁੱਤਾ ਬੋਲਿਆ, ਸਾਹਮਣੇ ਨਹੀਂ ਬਦ ਪਿੱਛੇ ਮੇਰੇ ਬੰਦਿਆਂ ਨੇ ਮੈਨੂੰ ਬੋਲਿਆ ਕਿ ਜੀ ਕਿ ਤੁਸੀਂ ਮੈਨੂੰ ਕੁੱਤਾ ਬੋਲਿਆ, ਇਹਦਾ ਮੈਂ ਤੁਹਾਨੂੰ ਫਲ ਦੇਣਾ। ਹੁਣ ਪਿਆਰਿਓ ਯਾਦ ਰੱਖੋ, ਅੱਜ ਆਪਾਂ ਕਈਆਂ ਨੂੰ ਵੱਧ ਪਿੱਛੇ ਵੱਡੇ ਵੱਡੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਵੀ ਲੋਕੀ ਮੂੰਹ ਦੇ ਉੱਤੇ ਗਾਲਾਂ ਕੱਢ ਦਿੰਦੇ ਹਨ। ਆਪਾਂ ਵੇਖਦੇ ਨਾ ਪਿਆਰਿਓ ਕਈ ਵਾਰੀ ਕਿ ਕੋਈ ਗਲਤ ਕਰਦਾ ਤੇ ਉਹਦੇ ਮੂੰਹ ਦੇ ਉੱਤੇ ਗਾਲਾਂ ਕੱਢ ਦਿੰਦੇ, ਤੂੰ ਗਲਤ ਕਰ ਰਿਹਾ, ਵੱਧ ਪਿੱਛੇ ਵੀ ਲੋਕੀ ਗਾਲਾਂ ਕੱਢਦੇ, ਕੀ ਪਿਆਰਿਓ ਉਹਨਾਂ ਨੂੰ ਮੌਤ ਦੀ ਸਜ਼ਾ ਥੋੜ੍ਹੀ ਦੇ

0: ਕਹਿੰਦੀ ਆ, ਇਹ ਕੋਈ ਗੱਲ ਵੀ ਨਹੀਂ ਆ, ਕੁੱਤਾ ਬੋਲਣਾ ਪਿਆਰਿਓ। ਹੁਣ ਮੈਂ ਇੱਕ ਲੌਜੀਕਲੀ ਗੱਲ ਕਰ ਰਿਹਾ, ਇੱਕ ਤਾਰਕਿਕ ਗੱਲ ਕਰ ਰਿਹਾ। ਇਹ ਜੋ ਬਾਰ ਬਾਰ ਬੋਲਦਾ ਕੁੱਤਾ ਬੋਲਿਆ ਕੁੱਤਾ ਬੋਲਿਆ, ਹੁਣ ਆਪਾਂ ਵੀ ਪਿਆਰਿਓ ਪਤਾ ਨਹੀਂ ਕਿਹਦੇ ਸਾਹਮਣੇ ਜਾਂ ਕਿਹਦੇ ਵੱਧ ਪਿੱਛੇ ਕਿੰਨੀਆਂ ਗਾਲਾਂ ਕੱਢ ਦਿੱਤੀਆਂ, ਕੁੱਤਾ ਬਿੱਲਾ ਕੀ ਬੋਲਿਆ, ਕੀ ਪਿਆਰਿਓ ਉਹਨੂੰ ਮਾਰ ਦੇਣਾ ਚਾਹੀਦਾ। ਇਹ ਬਸ ਇਹ ਬਹਾਨਾ ਬਾਜੀ ਹੈ। ਮਹਾਰਾਜ ਨੂੰ ਡਰਾਉਂਦਾ ਕਹਿੰਦਾ ਕੁੱਤਾ ਬੋਲਿਆ ਤਾਂ ਕਰਕੇ ਤੁਹਾਨੂੰ ਸਜ਼ਾ ਦੇ ਰਿਹਾ
1: ਹਾਂ,
0: ਤੁਹਾਨੂੰ ਸਜ਼ਾ ਦੇ ਕਰਕੇ ਤੁਹਾਡੇ ਪ੍ਰਾਣਾਂ ਤੋਂ ਮੈਂ ਹਾਨੀ ਕਰ ਦਵਾਂਗਾ, ਪ੍ਰਾਣ ਖਿੱਚ ਲਵਾਂਗਾ।
1: ਭਾਨਿਓ ਜੇ ਨਹਿ ਤਬ ਕਹੇ,
0: ਮਹਾਰਾਜ ਨੇ ਕਿਹਾ ਪਾਪੀ ਆ ਤੈਨੂੰ ਕਦੇ ਨਹੀਂ ਬੋਲਿਆ,
1: ਕਹਿਓ ਜੈਸੇ ਕਰ ਚਾਹੇ।
0: ਬਾਰ ਬਾਰ ਕਹੀ ਜਾਂਦਾ ਕੁੱਤਾ ਬੋਲਿਆ ਕੁੱਤਾ ਬੋਲਿਆ, ਕੋਈ ਗੱਲ ਨੀ ਤੂੰ ਆਪ ਹੀ ਕਹਿੰਦਾ ਕੁੱਤਾ ਕੁੱਤਾ, ਤੇ ਬਸ ਤੂੰ ਉਹੀ ਤਾਂ ਕੰਮ ਕਰ ਰਿਹਾ।
1: ਚਾਕਰ ਸੋ ਦੇਖ
0: ਉਬਾਰੀ, ਸੁਣ ਕਰਕੇ ਇਹ ਪਾਪੀ ਆਪਣੇ ਚਾਕਰ ਨੂੰ ਬੋਲਦਾ ਕੀ ਕਰਦੇ ਕੀ ਵੇਖਦੇ ਹੋ, ਚੰਗੀ ਤਰ੍ਹਾਂ ਜਾਓ ਸਮਦਾ ਬਾਲੋ, ਅੱਗ ਨੂੰ ਤੌਣਾ ਕਰੋ,
1: ਦੇਹੋ ਤੁਸੀਂ ਮਹਿਡਾਰ।
0: ਜਦੋਂ ਪਾਣੀ ਖੋਲਣ ਲੱਗਾ ਪਿਆਰਿਓ, ਉਹਦੇ ਵਿੱਚੋਂ ਬਬੂਲੇ ਉੱਠਣ ਲੱਗੇ, ਜਦੋਂ 100 ਡਿਗਰੀ ਦੇ ਵਿੱਚ ਪਾਣੀ ਆ ਜਾਂਦਾ ਵਾਸ਼ਵੀ ਭੂਤ ਹੋ ਜਾਂਦਾ। ਇਹ ਪਾਣੀ ਦਾ ਪਿਆਰਿਓ ਇੱਕ ਤੱਤ ਹੈ, ਇਸ ਤਰ੍ਹਾਂ ਹਰੇਕ ਤੱਤ ਹੁੰਦੇ ਹਨ, ਇਹਨੂੰ 1400 ਡਿਗਰੀ 1200 500 ਡਿਗਰੀ, ਪਾਣੀ ਜਿਹੜਾ ਪਿਆਰਿਆ 100 ਡਿਗਰੀ ਦਾ ਜਦੋਂ ਤਾਪ ਲੱਗ ਜਾਵੇ ਬਗੂਲੇ ਬਣਦੇ ਹਨ ਤੇ ਨਾਲ ਵਾਸ਼ਵੀ ਭੂਤ ਹੁੰਦਾ। ਜਦੋਂ ਪਾਣੀ ਵਾਸ਼ਵੀ ਭੂਤ ਹੋਣਾ ਸ਼ੁਰੂ ਹੋ ਗਿਆ, ਇਹ ਪਾਪੀ ਬੇਈਮਾਨ ਕਹਿੰਦਾ ਸਿਪਾਹੀਆਂ ਨੂੰ, ਫੜੋ ਗੁਰੂ ਅਰਜਨ ਦੇਵ ਨੂੰ, ਹੱਥ ਪੈਰ ਬੰਨ ਕਰਕੇ ਪਾਣੀ ਦੇ ਵਿੱਚ ਸੁੱਟ ਦਿਓ।
1: ਤਬ ਸਤਿਗੁਰੂ ਉੱਠ ਆਪੇ ਗਏ।
0: ਮਹਾਰਾਜ ਨੇ ਕਿਹਾ ਬੇਈਮਾਨਾ ਕੀ ਤੂੰ ਇਹਨਾਂ ਨੂੰ ਤਕਲੀਫ ਦਿੰਦਾ, ਅਸੀਂ ਖੁਦ ਉੱਠ ਕੇ ਜਾਵਾਂਗੇ।
1: ਤਪਤ ਨੀਰ ਮਹਿ ਬੈਠਤ ਪਏ।
0: ਚੱਲ ਕਰਕੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੇ ਇਸ ਪਾਣੀ ਦੇ ਘੜੂੰਚੇ ਦੇ ਵਿੱਚ ਜਾ ਕਰਕੇ ਬੈਠ ਗਏ ਹਨ।
1: ਕਰ ਹੇਰ ਸਿੱਖ ਕਰਾ।
0: ਦੂਜੇ ਪਾਸੇ ਪਿਆਰਿਓ ਗੁਰੂ ਕੇ ਸਿੱਖ ਜੋ ਬਾਹਰ ਦੂਰ ਖੜੇ ਹੋ ਕਰਕੇ ਤੱਕ ਰਹੇ, ਤਰਾਹੀ ਮਾਮ ਹੋ ਗਏ, ਹਾਹਾਕਾਰ ਮੱਚ ਗਈ।
1: ਪਿਰਾਣਾ ਸ਼ਕਤ ਨਾ,
0: ਇਹਨਾਂ ਦੇ ਵਿੱਚ ਪਿਆਰਿਆ ਭਾਈ ਪਿਰਾਣਾ ਜੀ ਉੱਠ ਕੇ ਖੜ ਗਏ ਹਨ।
1: ਚੱਲਿਓ ਕੇ ਲਿਓ ਉਬਾਰੀ,
0: ਇਹਨਾਂ ਦੇ ਮਨ ਵਿੱਚ ਆਇਆ ਮੈਂ ਭੱਜ ਕੇ ਜਾਵਾਂ ਸਤਿਗੁਰੂ ਮਹਾਰਾਜ ਨੂੰ ਬਚਾ ਲਵਾਂ।
1: ਦੁਸ਼ਟ ਚੰਦੂ ਦੁਰਚਾਰੀ,
0: ਤੇ ਆ ਦੁਸ਼ਟ ਜਿਹੜਾ ਪਾਪੀ ਚੰਦੂ ਜੋ ਕਸ਼ਟ ਦੇ ਰਿਹਾ ਦੁੱਖ ਦੇ ਰਿਹਾ ਇਹਨੂੰ ਮੈਂ ਖਤਮ ਕਰ ਦਵਾਂ।
1: ਸਿਪਾਹੀ ਗਹਿ ਕਰ ਸੋਟਾ,
0: ਜਦੋਂ ਪਿਆਰਿਓ ਭਾਈ ਪਿਰਾਣਾ ਉੱਠ ਕੇ ਭੱਜਣ ਲੱਗਾ ਮਹਾਰਾਜ ਜੀ ਦੇ ਵੱਲ ਦੌੜਨ ਲੱਗਾ, ਤੇ ਇੱਕ ਸਿਪਾਹੀ ਨੇ ਮੋਟਾ ਡੰਡਾ ਲੈ ਕਰਕੇ ਚੰਗੀ ਤਰ੍ਹਾਂ ਪਿਆਰਿਓ ਮਾਰ ਕੇ ਇਹਨਾਂ ਦੀਆਂ ਨਾਸਾਂ ਭੰਨ ਦਿੱਤੀਆਂ, ਇਹਨਾਂ ਦੇ ਗੋਡੇ ਭੰਨ ਦਿੱਤੇ। ਸਤਿਗੁਰੂ ਮਹਾਰਾਜ ਨੇ ਵੇਖਿਆ ਕਹਿਣ ਲੱਗੇ ਭਾਈ ਪੁਰਾਣਾ ਜੀ ਆਹ ਕੀ ਕਰਦੇ ਪਏ ਹੋ, ਉੱਥੇ ਹੀ ਰੁਕ ਜਾਓ।
1: ਪਰ ਦੁਸ਼ਟ ਜੜ ਖਾਰੇ,
0: ਯਾਦ ਰੱਖੋ ਆਹ ਦੁਸ਼ਟ ਜੋ ਕੰਮ ਕਰ ਰਿਹਾ ਨਾ ਇਹਦੀ ਜੜ ਖਾਰੇ ਪਾਣੀ ਦੇ ਵਿੱਚ ਪੈ ਜਾਵੇਗੀ। ਪਾਣੀ ਤਾਂ ਪਾਣੀ ਹੀ ਹੁੰਦਾ ਹੈ ਪਿਆਰਿਓ, ਯਾਦ ਰੱਖੋ ਕਿ ਜਿਸ ਤਰ੍ਹਾਂ ਆਮ ਆਪਣੀ ਬਨਸਪਤੀ ਜਿਹੜੀ ਹੁੰਦੀ ਨਾ ਪਿਆਰਿਓ, ਖਾਰੇ ਪਾਣੀ ਦੀ ਬਨਸਪਤੀ ਵੱਖਰੀ ਹੁੰਦੀ ਹੈ, ਮਿੱਠੇ ਪਾਣੀ ਦੀ ਬਨਸਪਤੀ ਵੱਖਰੀ ਹੁੰਦੀ ਹੈ। ਮਿੱਠੇ ਪਾਣੀ ਦੀ ਬਨਸਪਤੀ ਜਿਹੜੀ ਹੈ ਤੇ ਉਹਦੇ ਵਿੱਚ ਪਿਆਰਿਓ ਖਾਰਾ ਪਾਣੀ ਪਾ ਦਿਓ, ਦੇਖਣ ਨੂੰ ਤਾਂ ਪਿਆਰਿਓ ਬਾਹਰੀ ਤੌਰ ਤੇ ਇਹ ਵੀ ਪਾਣੀ ਤੇ ਉਹ ਵੀ ਪਾਣੀ, ਇਹ ਵੀ ਲਿਕਵੀਡ ਤੇ ਉਹ ਵੀ ਲਿਕਵੀਡ, ਲੇਕਿਨ ਤੱਤ ਬਦਲ ਜਾਂਦੇ। ਜੇ ਮਿੱਠੇ ਪਾਣੀ ਦੀ ਬਨਸਪਤੀ ਦੇ ਉੱਤੇ ਪਿਆਰਿਓ ਖਾਰਾ ਪਾਣੀ ਪਾ ਦਿਓ, ਤੁਹਾਨੂੰ ਲੱਗੇਗਾ ਕਿ ਜੀ ਮੈਂ ਚੰਗੀ ਸੇਵਾ ਕਰ ਰਿਹਾ। ਸੇਵਾ ਨਹੀਂ ਪਿਆਰਿਓ, ਤੁਸੀਂ ਜ਼ਹਿਰ ਦੇ ਰਹੇ ਹੋ, ਉਹ ਬਨਸਪਤੀ ਸੁੱਕ ਜਾਂਦੀ ਹੈ। ਮਹਾਰਾਜ ਨੇ ਕਿਹਾ ਕਿ ਇਹਦੀਆਂ ਜੜਾਂ ਜਿਹੜੀਆਂ ਨਾ ਖਾਰੇ ਪਾਣੀ ਦੇ ਵਿੱਚ ਪੈ ਰਹੀਆਂ, ਹਮ ਤੋ ਤਜੈ, ਅਸੀਂ ਤਾਂ ਆਪਣੇ ਪ੍ਰਾਣਾਂ ਦਾ ਇੰਜ ਹੀ ਤਿਆਗ ਕਰ ਦੇਣਾ।
1: ਸਾਸਨਾ ਤੁਮ ਕਿਉਂ,
0: ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ ਕਿ ਭਾਈ ਤੁਸੀਂ ਕਿਉਂ ਇਹ ਸਾਸਨਾ ਆਪਣੇ ਉੱਤੇ ਝੱਲਦੇ ਹੋ।
1: ਦੂਰ ਕਰ ਜੋਰ ਪਿਰਾਣਾ,
0: ਭਾਈ ਪਿਰਾਣਾ ਜੀ ਹੱਥ ਜੋੜ ਕੇ ਖੜੋਤੇ ਹੋਏ ਹਨ,
1: ਦਿਖਾਵਨ ਹਿਤ ਵਖਾਣਾ,
0: ਤੇ ਕਹਿੰਦੇ ਸਤਿਗੁਰੂ ਮਹਾਰਾਜ ਆਪ ਜੀ ਆਗਿਆ ਦਿਓ, ਮੈਂ ਅਜ਼ਮਤ ਕਰਾਂ ਮਾਤ ਸ਼ਕਤੀ ਦਿਖਾਵਾਂ।
1: ਰੱਬ ਜੀ ਰਹਿਓ ਜਾਏ ਨਹਿ ਮੋਤੇ,
0: ਕਹਿਣ ਲੱਗਾ ਸਤਿਗੁਰੂ ਮਹਾਰਾਜ ਇੰਨਾ ਕਸ਼ਟ ਸਾਡੇ ਵੇਖਦਿਆਂ ਆਪ ਜੀ ਦੇ ਉੱਤੇ ਇਹ ਤਸ਼ਤਾਂ ਨੂੰ ਢਾ ਰਹੇ ਹਨ, ਮੈਂ ਕਿਸ ਤਰ੍ਹਾਂ ਬਰਦਾਸ਼ਤ ਕਰਾਂ ਮਹਾਰਾਜ, ਆਪ ਜੀ ਆਗਿਆ ਦੋ, ਮੈਂ ਆਪਣੀ ਕਰਾਮਾਤ ਦਿਖਾਵਾਂ। ਸਾਡੇ ਸਾਹਮਣੇ ਆਪ ਜੀ ਨੂੰ ਇੰਨਾ ਦੁੱਖ, ਇੰਨੇ ਕਸ਼ਟ ਪੈ ਰਹੇ ਹਨ। ਆਪ ਜੀ ਆਗਿਆ ਦਿਓ ਮਹਾਰਾਜ, ਇਹ ਦਿੱਲੀ ਤੇ ਲਾਹੌਰ, ਇਹ ਦੋ ਜੋ ਮਹਾਨਗਰ ਹਨ,
1: ਨਿਜ ਹੱਥ ਉਠਾ ਲੇ,
0: ਇਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕਰਕੇ
1: ਭਿਰਾਵੋ ਜੂ ਕਰ ਤਾਰੀ।
0: ਜਿਸ ਤਰ੍ਹਾਂ ਆਪਾਂ ਤਾੜੀ ਮਾਰ ਕਰਕੇ ਭਿੜਾ ਦਿੰਦੇ ਹਾਂ, ਇਹਦਾ ਮਤਲਬ ਸੀ ਕਿ ਮੈਂ ਇਹਨਾਂ ਦੀ ਸਲਤਨਤ ਨੂੰ ਤਬਾਹ ਕਰ ਦਵਾਂ, ਇਹਨਾਂ ਦੀ ਰਾਜਧਾਨੀ ਬਰਬਾਦ ਕਰ ਦਵਾਂ। ਮਹਾਰਾਜ ਦੇਰੀ ਨਹੀਂ ਲੱਗੇਗੀ, ਇਹਨਾਂ ਨੂੰ ਮੈਂ ਨਾਸ਼ ਕਰ ਦਵਾਂ। ਕਿਉਂ ਸਤਿਗੁਰੂ ਮਹਾਰਾਜ, ਸਾਡੇ ਰਹਿੰਦਿਆਂ ਵੇਖਦਿਆਂ ਇੰਨਾ ਕਸ਼ਟ ਦੁੱਖ ਆਪ ਜੀ ਝੱਲ ਰਹੇ ਹੋ,
1: ਜੇ
0: ਆਪ ਜੀ ਬਚਨ ਨਹੀਂ ਕਰਨਾ, ਸਿਰਫ ਅੱਖਾਂ ਦਾ ਇਸ਼ਾਰਾ ਕਰ ਦਿਓ।
1: ਸਤਿਗੁਰੂ ਕਹੇ ਕਿਹਤੇ ਪਾਈ,
0: ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਪੁਰਾਣਾ ਜੀ, ਇਹ ਸ਼ਕਤੀਆਂ ਤੁਹਾਨੂੰ ਕਿੱਥੋਂ ਪ੍ਰਾਪਤ
1: ਹੋਈਆਂ?
0: ਤੁਸੀਂ ਬਾਰ ਬਾਰ ਕਹਿੰਦੇ ਮਹਾਰਾਜ ਮੈਂ ਸ਼ਕਤੀ ਦਿਖਾਵਾਂ, ਇਹ ਸ਼ਕਤੀ ਤੁਹਾਨੂੰ ਕਿੱਥੋਂ ਪ੍ਰਗਟ ਹੋਈ ਹੈ?
1: ਗੁਰੂ ਕਰ ਸੇਵਤ ਮਾਰੀ,
0: ਕਹਿੰਦੇ ਸਤਿਗੁਰੂ ਮਹਾਰਾਜ ਤੁਹਾਡੀ ਸੇਵਾ ਕਰਕੇ, ਗੁਰੂ ਕਰ ਦੀ ਚਾਕਰੀ ਸੇਵਾ ਕਰਕੇ ਸ਼ਕਤੀਆਂ ਮੈਨੂੰ ਪ੍ਰਾਪਤ ਹੋਈਆਂ।
1: ਕਿਰਪਾ ਤੇ ਪਰਾਕਰਮ,
0: ਇਹ ਆਪ ਜੀ ਦੀ ਕਿਰਪਾ ਦੇ ਨਾਲ ਇਹ ਵੱਡਾ ਸਾਰਾ ਪਰਾਕਰਮ ਮੈਨੂੰ ਪ੍ਰਾਪਤ ਹੋਇਆ।
1: ਦੁਸ਼ਟ ਮੂਢ ਕਿਆ,
0: ਆ ਚੰਦੂ ਪਾਪੀ ਮੂਰਖ ਕੀ ਹੈ ਮੇਰੇ ਸਾਹਮਣੇ?
1: ਨਾਸੋਂ ਤੁਰਕ ਨਾਮ ਨਹਿ
0: ਰਹਿ, ਜੇ ਸਤਿਗੁਰੂ ਮਹਾਰਾਜ ਆਪ ਜੀ ਦੇ ਆਪ ਜੀ ਆਗਿਆ ਦਿੰਦੇ ਹੋ, ਤੁਰਕਾਨਾ ਦਾ ਨਾਮ ਮੈਂ ਇਸ ਹਸਤੀ ਤੋਂ ਧਰਤੀ ਤੋਂ ਮਿਟਾ
1: ਦਵਾਂ,
0: ਕਿਉਂਕਿ ਜਿਨ੍ਹਾਂ ਦੇ ਰਾਜ ਦੇ ਵਿੱਚ ਪਿਆਰਿਓ ਬਹੁਤ ਵੱਡਾ ਅਨਿਆਏ ਹੋ ਜਾਵੇ, ਇਹਨਾਂ ਦੇ ਰਾਜ ਦੇ ਵਿੱਚ ਤੁਹਾਡੇ ਵਰਗੇ ਮਹਾਂਪੁਰਖ ਨੂੰ ਸਤਿਗੁਰੂ ਮਹਾਰਾਜ ਜੀ ਨੂੰ ਇੰਨਾ ਕਸ਼ਟ, ਇੰਨਾ ਦੁੱਖ ਦੇਖਣਾ ਪੈ ਰਿਹਾ ਤੇ ਆਮ ਜਨਤਾ ਦਾ ਕੀ ਹਾਲ ਹੋਵੇਗਾ? ਸਿਆਣੇ ਕਹਿੰਦੇ ਨਾ ਕਿ ਵੱਡੇ ਬੰਦਿਆਂ ਦੇ ਨਾਲ ਤੁਸੀਂ ਇਸ ਤਰ੍ਹਾਂ ਕਰਦੇ ਹੋ, ਗਰੀਬ ਗੁਰਬੇ ਛੋਟੇ ਦੇ ਨਾਲ ਤੁਸੀਂ ਪਤਾ ਨੀ ਕੀ ਕਰੋਗੇ। ਕਹਿਣ ਲੱਗਾ ਭਾਈ ਪੁਰਾਣਾ ਮਹਾਰਾਜ ਆਗਿਆ ਦਿੱਤੀ ਜਾਵੇ।
1: ਕਹਿਓ ਜਿਨ ਕੀ ਕਰ ਸੇਵਾ,
0: ਪਾਤਸ਼ਾਹ ਜੀ ਨੇ ਕਿਹਾ ਭਾਈ ਪੁਰਾਣਾ ਜੀ, ਜਿਨ੍ਹਾਂ ਦੀ ਸੇਵਾ ਕਰਕੇ
1: ਨੈਵ ਸ਼ਕਤ ਧਾਰਤ ਅਹੰ,
0: ਦੇਖੋ ਤੁਹਾਨੂੰ ਇਹ ਸ਼ਕਤੀਆਂ ਪ੍ਰਾਪਤ ਹੋਈਆਂ ਤੇ ਬੜਾ ਤੁਹਾਨੂੰ ਗਰਬ ਆਇਆ ਨਾ ਇਹ ਸ਼ਕਤੀ ਦਾ,
1: ਸ਼ਕਤ ਹੈ ਕਹਿ ਨਾ।
0: ਹੁਣ ਤੁਸੀਂ ਵਿਚਾਰ ਕਰੋ, ਤੁਸੀਂ ਕਹਿੰਦੇ ਮੇਰੀ ਸੇਵਾ ਕਰਕੇ ਸ਼ਕਤੀਆਂ ਪ੍ਰਾਪਤ ਕੀਤੀਆਂ, ਤੇ ਵਿਚਾਰ ਕਰੋ ਕਿ ਮੇਰੇ ਅੰਦਰ ਸ਼ਕਤੀ ਹੈ ਕਿ ਨਹੀਂ ਹੈ।
1: ਜਾਣਤ ਆਪਣੇ ਮਨ,
0: ਤੁਸੀਂ ਆਪਣੇ ਮਨ ਦੇ ਵਿੱਚ ਕਿਸ ਤਰ੍ਹਾਂ ਜਾਣਦੇ ਹੋ?
1: ਜਾਣਤ ਤੂਸ਼ਣ ਕਰ ਰਹੋ,
0: ਜੇ ਤੁਹਾਨੂੰ ਲੱਗਦਾ ਕਿ ਜੀ ਮੈਂ ਤਾਂ ਕੁਛ ਵੀ ਨਹੀਂ ਹਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਕਤੀਆਂ ਦੇ ਸਮੁੰਦਰ ਹਨ, ਤੁਹਾਡੇ ਕੋਲ ਕਿਣਕਾ ਹੈ ਤੇ ਉਹ ਪਹਾੜ ਹਨ ਸ਼ਕਤੀ ਦੇ, ਫਿਰ ਇਹ ਜੇ ਤੇਰੇ ਮਨ ਦੇ ਵਿੱਚ ਹੈ ਤੇ ਫਿਰ ਤੂੰ ਚੁੱਪ ਕਰਕੇ ਭਾਈ ਪੁਰਾਣਾ ਬੈਠ ਜਾ,
1: ਬੈਠੇ ਪਿਖੋ ਨਹੀਂ ਕੁਛ ਕਹੋ,
0: ਤੇ ਕੁਛ ਵੀ ਨਾ ਬੋਲਣਾ ਕਰ, ਇਹ ਜੋ ਪਹਾਣਾ ਵਰਤਣਾ ਨਾ ਇਹ ਵਰਤ ਕੇ ਰਹਿਣਾ ਹੈ,
1: ਨਹੀਂ ਤਾਂ ਸ਼ੂਸ਼ੋ ਹੀ ਰਹਿ
0: ਜਾ, ਨਹੀਂ ਤਾਂ ਤੂੰ ਭਾਈ ਖਾਲੀ ਰਹਿ ਜਾਵੇਗਾ।
1: ਸ਼ਕਤ ਕੋ ਪੁਨ ਪਛਤਾ,
0: ਤੇ ਇੱਕ ਵਾਰੀ ਆ ਸ਼ਕਤੀਆਂ ਜੇ ਪ੍ਰਾਪਤ ਹੋ ਜਾਂਦੀਆਂ ਨਾ ਦੈਵੀ ਸ਼ਕਤੀਆਂ, ਇਹ ਜੇ ਪਿਆਰਿਓ ਕਿਸੇ ਕਰਮ ਔਗੁਣ ਕਰਨ ਕਰਕੇ ਇਹ ਖੋ ਜਾਣ, ਇਹ ਦੁਬਾਰਾ ਨਹੀਂ ਪ੍ਰਾਪਤ ਹੁੰਦੀਆਂ।
1: ਇਮਹੀ ਕਾਰਨ ਕਰਨਾ,
0: ਇਸ ਕਰਕੇ ਅਸੀਂ ਤਾਂ ਇੰਜ ਹੀ ਆਪਣਾ ਭਾਣਾ ਵਰਤਾਉਣਾ ਕਾਰਨ ਕਰਨਾ ਹੈ,
1: ਲਖੇ ਏਵ ਆਚਰਨ,
0: ਤੈਨੂੰ ਭਾਈ ਇਹ ਆਚਰਨ ਦਾ ਪਤਾ ਨਹੀਂ ਹੈ,
1: ਪਰ ਸੂਰਤ ਤੂਸ਼ਣ ਹੋ,
0: ਤੈਨੂੰ ਇੰਨਾ ਕਿਉਂ ਝੂੜਦਾ, ਤੂੰ ਚੁੱਪ ਹੋ ਜਾ ਭਾਈ,
1: ਨੀਚ ਗਰੀਬ ਕਰ ਊਚ ਨਾ ਜੋ,
0: ਹੁਣ ਤੂੰ ਨੀਵੀ ਪਾ ਕਰਕੇ ਜੇ ਤੈਨੂੰ ਵੇਖਿਆ ਨਹੀਂ ਜਾਂਦਾ ਨਾ, ਤੂੰ ਅੱਖਾਂ ਬੰਦ ਕਰ ਲੈ, ਨੀਵੀ ਪਾ ਲੈ। ਸਿਆਣੇ ਕਹਿੰਦੇ ਨਾ ਭਾਈ ਜਿੱਥੇ ਬੋਲਣ ਹਾਰੀ ਆ ਤਿੱਥੇ ਚੰਗੀ ਚੁੱਪ, ਤੇ ਦੇਖ ਕੇ ਜਿਹਨੂੰ ਆਪਾਂ ਕਹਿੰਦੇ ਨਾ ਦੇਖ ਕੇ ਅਣਡਿੱਠ ਕੀਤਾ, ਕਈ ਵਾਰੀ ਪਿਆਰਿਓ ਵੇਖ ਕਰਕੇ ਅਣਡਿੱਠ ਕਰਨੇ ਪੈਂਦੇ। ਮਹਾਰਾਜ ਨੇ ਕਿਹਾ ਨਹੀਂ ਚਰੀ ਜਾਂਦੀ, ਜੇ ਅਸੀਂ ਚੀਕਾਂ ਮਾਰਦੇ ਹਾਂ ਰੌਲਾ ਪਾਉਂਦੇ ਹਾਂ ਤਾਂ ਗੱਲ ਵੱਖਰੀ ਹੈ, ਅਸੀਂ ਉਹਦੇ ਪਾਣੇ ਨੂੰ ਮਿੱਠਾ ਕਰਕੇ ਮੰਨ ਰਹੇ ਹਾਂ। ਜੇ ਤੈਨੂੰ ਕੋਈ ਕਸ਼ਟ ਹੋ ਰਿਹਾ ਅੱਖਾਂ ਨੂੰ ਬੰਦ ਕਰ ਲੈ, ਨੀਵੀ ਪਾ ਕਰਕੇ ਬੈਠ ਜਾ,
1: ਸਤਿਗੁਰੂ ਬੈਠੇ ਦੇਖ ਮਝਾਰੀ,
0: ਇੰਜ ਕਹਿ ਕਰਕੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਆਪ ਪਿਆਰਿਓ ਚੱਲ ਕਰਕੇ ਗਏ, ਉਹ ਉਬਲਦੀ ਹੋਈ ਦੇਗ ਦੇ ਵਿੱਚ ਜਾ ਕਰਕੇ ਪਾਤਸ਼ਾਹ ਜੀ ਬੈਠ ਗਏ ਹਨ।
1: ਦੁਸ਼ਟ ਬਹੁ ਸਮਝਾ ਜਾ ਰਹੀ,
0: ਹੁਣ ਪਾਤਸ਼ਾਹ ਜੀ ਜਦੋਂ ਬੈਠ ਗਏ ਫਿਰ ਵੀ ਪਿਆਰਿਓ ਪਾਪੀ ਦਾ ਹਿਰਦਾ ਨਹੀਂ ਰੱਜਦਾ, ਤੇ ਸਿਪਾਹੀਆਂ ਨੂੰ ਬੋਲਦਾ ਕੀ ਤੱਕਦੇ ਹੋ ਭਾਈ ਔਰ ਅੱਗ ਬਾਲੋ ਔਰ ਬਲਤਨ ਪਾ ਕਰਕੇ ਭਾਂਬੜ ਮਚਾਓ
1: ਅਗਨ ਧਾਰ ਔਰ ਡਰ ਸਮਦਾਓ
0: ਤੇ ਇਹਨਾਂ ਨੂੰ ਡਰ ਦੇਣਾ ਚਾਹੁੰਦਾ ਔਰ ਅਗਨੀ ਦੇ ਵਿੱਚ ਸੇਕ ਦਿਓ ਪਾਣੀ ਤੱਤਾ ਕਰਨਾ ਕਰੋ ਇਹਨਾਂ ਨੂੰ ਚੰਗੀ ਤਰ੍ਹਾਂ ਸੇਕ ਵੱਜੇ
1: ਕਰਿਓ ਵਿਪਰਜੈ ਆਪਣ ਸੁਭਾਵ
0: ਤੇ ਕਹਿੰਦੇ ਅਗਨੀ ਨੇ ਵੀ ਆਪਣਾ ਸੁਭਾਵ ਵਿਪਰਜੈ ਕਰ ਲਿਆ
1: ਤੇਜ ਛੋਰ ਕਰ ਸੀਤਲ ਹੋ
0: ਤੇ ਕਹਿੰਦੇ ਤੇਜ ਛੱਡ ਕਰਕੇ ਉਹ ਵੀ ਸੀਤਲ ਹੋ ਗਈ ਹੈ
1: ਤਨ ਤਾਪ ਤਨਕ ਨਹਿ ਜੋ
0: ਦੇਖੋ ਸਤਿਗੁਰੂ ਮਹਾਰਾਜ ਕਿਉਂਕਿ ਦੁੱਖ ਹਰ ਕਿਸੇ ਨੂੰ ਆਉਂਦੇ ਹਨ ਲੇਕਿਨ ਜਿਹੜੇ ਮਹਾਂਪੁਰਖ ਹੁੰਦੇ ਨਾ ਪਿਆਰਿਓ ਜੋ ਨਰ ਦੁੱਖ ਮੈਂ ਕਿਹਾ ਮਹਾਰਾਜ ਜੀ ਨੇ ਇਹ ਨਹੀਂ ਕਿ ਭਾਈ ਦੁੱਖ ਨਹੀਂ ਆਉਂਦੇ ਦੁੱਖ ਉਹਨਾਂ ਨੂੰ ਵੀ ਆਉਂਦੇ ਹਨ ਬਹੁਤ ਵੱਡੇ ਦੁੱਖ ਆਏ ਜਿੰਨਾ ਵੱਡਾ ਪਿਆਰਿਓ ਕੋਈ ਕ੍ਰਾਂਤੀਕਾਰੀ ਹੋਵੇਗਾ ਜਿੰਨਾ ਵੱਡਾ ਕੋਈ ਸਮਾਜ ਸੁਧਾਰਕ ਹੋਵੇਗਾ ਲੋਕ ਭਲਾਈ ਦੇ ਕਾਰਜ ਕਰੇਗਾ ਇਹ ਅਟਲ ਸੱਚਾਈ ਹੈ ਉਹਨੂੰ ਉਨੇ ਜ਼ਿਆਦਾ ਦੁੱਖ ਆਉਣਗੇ ਉਹ ਮਖਮਲੀ ਸੇਜਾ ਦੇ ਉੱਤੇ ਸਦਾ ਲਈ ਬੈਠ ਕੇ ਨਹੀਂ ਰਹਿ ਸਕਦਾ ਉਹ ਜਿਹੜੇ ਸਮਝੌਤੇ ਕਰ ਲੈਂਦੇ ਉਹਨਾਂ ਦੀ ਗੱਲ ਵੱਖਰੀ ਹੈ ਦੁੱਖ ਆਉਂਦੇ ਲੇਕਿਨ ਉਹ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ ਹਨ ਉਹ ਵਾਹਿਗੁਰੂ ਜੀ ਦਾ ਭਾਣਾ ਕਹਿ ਕਰਕੇ ਉਹਨੂੰ ਉਹ ਜਜ਼ਬ ਕਰ ਲੈਂਦੇ ਹਨ
1: ਹੁਣ
0: ਕਿੰਨਾ ਕੁ ਸਮਾਂ ਸਤਿਗੁਰੂ ਮਹਾਰਾਜ ਉਸ ਤਰ੍ਹਾਂ ਜਾਪ ਕਰਦੇ ਕਰਦੇ ਉਹਦੇ ਵਿੱਚ ਪਾਣੀ ਦੇ ਵਿੱਚ ਉਬਲਦੇ ਖੋਲਦੇ ਹੋਏ ਪਾਣੀ ਦੇ ਵਿੱਚ ਮਹਾਰਾਜ ਜੀ ਦੀਆਂ ਅੱਖਾਂ ਬੰਦ ਬਾਣੀ ਦੇ ਸੁਰਤੀ ਮਹਾਰਾਜ ਜੀ ਨੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਕਰਕੇ ਪਰਮ ਗਹਿਨ ਸਮਾਧੀ ਦੇ ਵਿੱਚ ਉਬਲਦੀ ਦੇਗ ਦੇ ਵਿੱਚ ਬੈਠੇ ਰਹੇ
1: ਗਇਓ ਸਦਨ ਨਿਜ ਮੂੜ ਮਤ ਮਹਿਮਾ ਲਖੀ ਨਾ
0: ਜਾਏ ਤੇ ਇਹ ਪਾਪੀ ਜਿਹੜਾ ਨਾ ਪਿਆਰਿਓ ਇੰਨੀ ਵੱਡੀ ਮਹਿਮਾ ਜਿਹੜੀ ਹੈ ਕਿਉਂਕਿ ਸਿਆਣੇ ਕਹਿੰਦੇ ਪਿਆਰਿਓ ਕਿ ਵੇਖਣ ਦੀ ਅੱਖ ਚਾਹੀਦੀ ਹੈ ਜਿਨ੍ਹਾਂ ਦੇ ਕੋਲ ਵੇਖਣ ਦੀ ਅੱਖ ਨਾ ਹੋਵੇ ਨਾ ਪਿਆਰਿਓ ਪ੍ਰਤੱਖ ਰੱਬ ਵੀ ਆ ਜਾਵੇ ਪ੍ਰਤੱਖ ਕਰਾਮਾਤਾਂ ਸ਼ਕਤੀਆਂ ਵੀ ਵਰਤ ਜਾਣ ਉਹ ਕਹਿੰਦੇ ਜੀ ਆ ਕੀ ਹੋ ਰਿਹਾ ਉਹਨਾਂ ਨੂੰ ਉਹ ਵੇਖਣ ਦਾ ਤਜਰਬਾ ਹੀ ਨਹੀਂ ਹੁੰਦਾ ਹੈ ਤੇ ਇਹ ਵੀ ਕਿਹਾ ਜਾਂਦਾ ਨਾ ਜਿਨ੍ਹਾਂ ਦੀ ਵੇਖਣ ਦੀ ਅੱਖ ਨਾ ਹੋਵੇ ਨਾ ਪ੍ਰਤੱਖ ਰੱਬ ਵੀ ਆ ਜਾਵੇ ਉਹ ਰੱਬ ਨੂੰ ਨਹੀਂ ਮੰਨਦੇ ਜਿਨ੍ਹਾਂ ਦੀ ਵੇਖਣ ਦੀ ਅੱਖ ਹੋਵੇ ਤੇ ਪਿਆਰੇ ਉਹ ਪੱਥਰਾਂ ਦੇ ਵਿੱਚੋਂ ਵੀ ਰੱਬ ਨੂੰ ਪ੍ਰਗਟ ਕਰ ਲੈਂਦੇ ਹਨ ਇਹ ਭਾਵਨਾ ਦੀ ਗੱਲ ਹੈ ਸਭ ਗੱਲ ਜਿਹੜੀ ਆ ਭਾਵਨਾ ਦੀ ਹੈ ਮੈਂ ਇੱਕ ਪਿਆਰਿਓ ਟੂਕ ਮਾਤਰ ਬੇਨਤੀ ਕਰਾਂ ਗੁਰਬਾਣੀ ਦੇ ਵਿੱਚੋਂ ਮਹਾਰਾਜ ਨੇ ਕਿਹਾ ਨਾ ਕਿਆ ਅਪਰਾਧ ਸੰਤ ਹੈ ਕੀ ਨਾ ਬਾਂਦ ਪੋਟ ਕੁੰਚਰ ਕੌ ਦੀਨਾ ਕੁੰਚਰ ਪੋਟ ਲੈ ਨਮਸਕਾਰ ਹੈ ਬੁਝੀ ਨਹੀਂ ਕਾਜੀ ਅੰਧਿਆਰ ਹੈ ਹੁਣ ਭਗਤ ਨਾਮਦੇਵ ਜੀ ਜਿਹੜੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਗਈਆਂ ਉਹਨਾਂ ਦੇ ਹੱਥ ਪੈਰ ਬੰਨ ਕਰਕੇ ਪਿਆਰਿਓ ਤੇ ਉਹ ਹਾਥੀ ਜਿਹੜਾ ਨਾ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ ਹਾਥੀ ਦੇ ਅੱਗੇ ਪਾ ਦਿੱਤਾ ਗਿਆ ਤੇ ਉਹ ਖੂਨੀ ਹਾਥੀ ਜਿਹਦਾ ਰੋਜ਼ ਦਾ ਕੰਮ ਹੈ ਜੋ ਵੀ ਜਿਹਨੂੰ ਵੀ ਉਹਦੇ ਅੱਗੇ ਪਾ ਦਿੰਦੇ ਨਾ ਪਿਆਰਿਓ ਉਹ ਉਹਦਾ ਸਿਰ ਸਿਰੀ ਦੇ ਉੱਤੇ ਪੈਰ ਰੱਖ ਕਰਕੇ ਜਿਸ ਤਰ੍ਹਾਂ ਆਪਾਂ ਵੱਡਾ ਸਾਰਾ ਤਰਬੂਜਾ ਭੰਨ ਦਿੰਦੇ ਨਾ ਬੁੱਕਾ ਮਾਰ ਕੇ ਇਸ ਤਰ੍ਹਾਂ ਪੈਰਾਂ ਦੇ ਹੇਠ ਕੁਚਲ ਕਰਕੇ ਉਹਦਾ ਸਿਰ ਜਿਹੜਾ ਉਹਨੂੰ ਉਹ ਮਲੀਆ ਮੇਟ ਕਰ ਦਿੰਦਾ ਜਦੋਂ ਭਗਤ ਸਾਹਿਬਾਂ ਨੂੰ ਉਹਨਾਂ ਦੇ ਉਸ ਖੂਨੀ ਹਾਥੀ ਦੇ ਅੱਗੇ ਪਾਇਆ ਗਿਆ ਤੇ ਪਿਆਰਿਓ ਉਹ ਮਹਾਵਤ ਜਿਹੜਾ ਨਾ ਉਹਨੂੰ ਮਾਰਦਾ ਉਹਨੂੰ ਇਸ਼ਾਰਾ ਕਰਦਾ ਇਹਨੂੰ ਮਾਰ ਹਾਥੀ ਨੇ ਵੇਖ ਲਿਆ ਕਿ ਰੱਬ ਦਾ ਪਿਆਰਾ ਇਹ ਰੱਬ ਦਾ ਰੂਪ ਭਗਤ ਹੈ ਇਹਨੂੰ ਮਾਰਾਂਗਾ ਮੈਨੂੰ ਪਾਪ ਲੱਗੇਗਾ ਤੇ ਹਾਥੀ ਨੇ ਪਿਆਰਿਓ ਮਾਰਨਾ ਨਹੀਂ ਕੀਤਾ ਝੁੱਕ ਕੇ ਸਲਾਮਾਂ ਕੀਤੀਆਂ ਉਹ ਜਿਹੜਾ ਜਾਨਵਰ ਜਿਹੜਾ ਪਿਆਰਿਓ ਉਹਨੂੰ ਅਕਲ ਆ ਗਈ ਉਹਨੂੰ ਸੋਝੀ ਆ ਗਈ ਉਹਨੇ ਵੇਖ ਲਿਆ ਕਿ ਜੀ ਕਿਆ ਅਪਰਾਧ ਸੰਤ ਹੈ ਕੀ ਨਾ ਇਹ ਤਾਂ ਮਹਾਂਪੁਰਖ ਹੈ ਭਾਈ ਇਹਨੂੰ ਮਾਰਾਂਗਾ ਮੈਨੂੰ ਪਾਪ ਲੱਗੇਗਾ ਲੇਕਿਨ ਬੁਝੀ ਨਹੀਂ ਕਾਜੀ ਅੰਧਿਆਰ ਹੈ ਜਿਹੜਾ ਧਰਮ ਦੀਆਂ ਗੱਲਾਂ ਕਰਦਾ ਬਾਤਾਂ ਪਾਉਂਦਾ ਰੱਬ ਦੀ ਗੱਲ ਕਰਦਾ ਉਹ ਕਾਜੀ ਅੰਧਿਆਰਾ ਜਿਹੜਾ ਇਹ ਕੁਜ਼ਬ ਦੇ ਵਿੱਚ ਅੰਨਾ ਹੋਇਆ ਹੋਇਆ ਉਹਨੂੰ ਨਜ਼ਰ ਨਹੀਂ ਆਇਆ ਪ੍ਰਤੱਖ ਪਿਆਰਿਓ ਕਈ ਵਾਰੀ ਕਰਾਮਾਤਾ ਇਹ ਚੀਜ਼ਾਂ ਵਰਤਦੀਆਂ ਲੇਕਿਨ ਭਾਵਨਾ ਚਾਹੀਦੀ ਹੈ ਪਿਆਰਿਓ ਇਹ ਪਾਤਸ਼ਾਹ ਜੀ ਨੇ ਦੋਹ ਮਿਲ ਕਾਰਜ ਉਪਜੈ ਹੁਣ ਮੈਂ ਇੱਕ ਦ੍ਰਿਸ਼ਟਾਂਤ ਦਵਾਂ ਕਈ ਵਾਰੀ ਆਪਣੀ ਜ਼ਬਾਨ ਜਿਹੜੀ ਨਾ ਪਿਆਰਿਓ ਤੇ ਇਹ 6 ਰਸਾਂ ਨੂੰ ਆਪਾਂ ਜਦੋਂ ਛਕਦੇ ਹਾਂ ਤੁਰੰਤ ਪਤਾ ਲੱਗ ਜਾਂਦਾ ਆ ਇਹਦੇ ਆ ਜੀ ਮਿਰਚ ਵਾਲਾ ਹੈ ਜੀ ਇਹਦੇ ਵਿੱਚ ਲੂਣ ਜ਼ਿਆਦਾ ਪੈ ਗਿਆ ਖਟਿਆਈ ਹੈ ਲੇਕਿਨ ਪਿਆਰਿਓ ਜਦੋਂ ਜ਼ਬਾਨ ਦੇ ਵਿੱਚ ਨੁਕਸ ਪੈ ਜਾਵੇ ਕਈ ਵਾਰੀ ਹੋ ਜਾਂਦਾ ਛਾਲੇ ਆ ਜਾਂਦੇ ਜ਼ਬਾਨ ਦੇ ਵਿੱਚ ਨੁਕਸ ਪੈ ਜਾਂਦਾ ਤੇ ਉਸ ਵੇਲੇ ਪਿਆਰਿਓ ਜਿੰਨੇ ਮਰਜ਼ੀ ਸਵਾਦਿਸ਼ਟ ਭੋਜਨ ਖਵਾਓ ਉਹਨੂੰ ਰਾਸੀ ਨਹੀਂ ਆਉਂਦਾ ਆਪਾਂ ਨੂੰ ਲੱਗਦਾ ਕਿ ਨਹੀਂ ਖਾਣ ਵਾਲੇ ਨੂੰ ਲੱਗੇਗਾ ਜੀ ਰਸ ਹੀ ਨਹੀਂ ਹੈ, ਦੂਜਾ ਬੋਲੇਗਾ ਨਹੀਂ ਭਾਈ ਰਸ ਹੈ, ਮੈਂ ਛੱਕ ਰਿਹਾ ਮੈਨੂੰ ਰਸ ਆ ਰਿਹਾ, ਉਹਦੇ ਵਿੱਚ ਪਿਆਰੇ ਨੁਕਸ ਉਹਦੇ ਅੰਦਰ ਹੁੰਦਾ ਹੈ। ਹੁਣ ਇੰਨਾ ਸਤਿਗੁਰੂ ਮਹਾਰਾਜ ਨੂੰ ਕਸ਼ਟ ਦਿੱਤਾ ਗਿਆ, ਸਤਿਗੁਰੂ ਮਹਾਰਾਜ ਜੀ ਨੇ ਸੀ ਤੱਕ ਦਾ ਉਚਾਰਨ ਨਹੀਂ ਕੀਤਾ, ਇਸ ਤੋਂ ਵੱਡੀ ਕੀ ਕਰਾਮਾਤ ਹੋ ਸਕਦੀ ਹੈ। ਲੇਕਿਨ ਇਹ ਕਰਾਮਾਤ ਉਸ ਪਾਪੀ ਨੂੰ ਨਜ਼ਰ ਨਹੀਂ ਆਈ।
1: ਦੋਹਰਾ ਗ੍ਰਹਿ ਚੰਦੂ ਕੇ ਸੁਧ ਪਹੀ ਸਤਿਗੁਰ ਕੋ ਦੁਖ।
0: ਹੁਣ ਦੂਜੇ ਪਾਸੇ ਆ ਚੰਦੂ ਪਾਪੀ ਜਿਹੜਾ ਨਾ ਉਹਦੇ ਘਰ ਦੇ ਵਿੱਚ ਇਹ ਸੁਧ ਪਹੁੰਚ ਗਈ ਹੈ।
1: ਇਸੇ ਸਿੱਖ ਕੀ ਸੁਤਾ ਥੀ ਪਾਪੀ ਨੁਖਾ
0: ਨੇ, ਇਹ ਪਾਪੀ ਜਿਹੜਾ ਨਾ ਇਹਦਾ ਲੜਕਾ ਜਿਹੜਾ ਉਹਦਾ ਵਿਆਹ ਜਿਹੜਾ ਇੱਕ ਸਿੱਖ ਬੱਚੀ ਦੇ ਨਾਲ ਸਿੱਖ ਪਰਿਵਾਰ ਦੇ ਵਿੱਚ ਉਹਦਾ ਵਿਆਹ ਕਾਰਜ ਹੋਇਆ ਸੀ। ਜਦੋਂ ਇਹਦੀ ਨੂੰਹ ਰਾਣੀ ਨੂੰ ਪਤਾ ਚੱਲਿਆ ਕਿ ਮੇਰਾ ਜਿਹੜਾ ਹੈ ਸਹੁਰਾ ਜਿਹੜਾ ਹੈ ਇਹ ਸਤਿਗੁਰੂ ਮਹਾਰਾਜ ਜੀ ਨੂੰ ਬਹੁਤ ਜ਼ਿਆਦਾ ਦੁੱਖ ਦੇ ਰਿਹਾ, ਤੇ ਉਹ ਮਨ ਵਿੱਚ ਵਿਚਾਰ ਕਰਦੀ ਕਿ ਮੇਰਾ ਪੇਕਾ ਪਰਿਵਾਰ ਜਿਹੜਾ ਸਤਿਗੁਰੂ ਮਹਾਰਾਜ ਜੀ ਦੀ ਪੂਜਾ ਕਰਦਾ, ਜਿਨ੍ਹਾਂ ਦਾ ਮੈਂ ਮੇਰਾ ਪੇਕਾ ਪਰਿਵਾਰ ਜਿਨ੍ਹਾਂ ਦੀ ਸੇਵਾ ਕਰਦਾ, ਅਸੀਂ ਬਚਪਨ ਤੋਂ ਹੀ ਬਾਹਰ ਕੋਈ ਵੀ ਗੱਲ ਹੋ ਜਾਵੇ ਗੁਰੂ ਘਰ ਦੇ ਵਿੱਚ ਜਾ ਕਰਕੇ ਅਰਦਾਸਾਂ ਬੇਨਤੀਆਂ ਕਰਾਉਂਦੇ
1: ਹਾਂ,
0: ਸਦਾ ਹੀ ਮੇਰਾ ਪਰਿਵਾਰ ਮੇਰਾ ਪੇਕਾ ਪਰਿਵਾਰ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਸਦਾ ਗੁਰੂ ਦਾ ਅਸੀਂ ਸਿਮਰਨ ਕਰਨ ਵਾਲੇ ਹਾਂ। ਇਹੋ ਜੇ ਸਤਿਗੁਰੂ ਮਹਾਰਾਜ ਜਿਨ੍ਹਾਂ ਦੀ ਮੈਂ ਮਨੌਤ ਕਰਦੀ ਆ ਪੂਜਾ ਕਰਦੀ ਆ, ਉਹ ਸਤਿਗੁਰੂ ਮਹਾਰਾਜ ਨੂੰ ਮੇਰਾ ਸਹੁਰਾ ਜਿਹੜਾ ਪਾਪੀ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਦੁੱਖ ਦੇ ਰਿਹਾ, ਉਹ ਬੱਚਾ ਜਿਹੜਾ ਉਹ ਬੀਬਾ ਆਪਣੇ ਮਨ ਵਿੱਚ ਵਿਚਾਰ ਕਰਦੀ ਕਿ ਮਨਾ ਕਿਹੜਾ ਮੇਰੇ ਤੋਂ ਵੱਡਾ ਪਾਪ ਹੋ ਗਿਆ ਜੋ ਇਸ ਪਾਪੀਆਂ ਦੇ ਘਰ ਦੇ ਵਿੱਚ ਮੇਰਾ ਰਿਸ਼ਤਾ ਹੋਇਆ। ਇਹਨੂੰ ਜਦੋਂ ਪਤਾ ਚੱਲਿਆ, ਕਈ ਦਿਨ ਬਤੀਤ ਹੋਏ, ਸਤਿਗੁਰੂ ਮਹਾਰਾਜ ਜੀ ਨੇ ਪ੍ਰਸ਼ਾਦਾ ਪਾਣੀ ਨਹੀਂ ਛਕਣਾ ਕੀਤਾ,
1: ਭੋਜਨ ਨਿੰਦਰਾ
0: ਪ੍ਰਸ਼ਾਦਾ ਵੀ ਨਹੀਂ ਛਕਿਆ ਮਹਾਰਾਜ ਨੂੰ।

0: ਕਹਿੰਦੀ ਕਿ ਮਨ ਵਿੱਚ ਵਿਚਾਰ ਕਰਦੀ ਹੈ ਕਿ ਮੇਰੇ ਸਾਹਮਣੇ ਮੇਰਾ ਸੱਚਾ ਪਾਤਸ਼ਾਹ ਮੇਰਾ ਸਤਿਗੁਰੂ ਉਹਨੂੰ ਦੁੱਖ ਪ੍ਰਾਪਤ ਹੋ ਰਿਹਾ, ਮੈਂ ਇਹ ਵੇਖ ਕਰਕੇ ਇਹਨੂੰ ਅਣਡਿੱਠ ਕਰੀ ਜਾਵਾਂ, ਇਹਦਾ ਪਾਪ ਤਾਂ ਮੈਨੂੰ ਵੀ ਲੱਗੇਗਾ। ਪਿਆਰਿਓ ਉਸ ਬੱਚੇ ਦੇ ਮਨ ਦੇ ਵਿੱਚ ਰਿਹਾ ਨਹੀਂ ਗਿਆ, ਉਹਨੇ ਤੁਰੰਤ ਪਿਆਰਿਓ ਜਾ ਕਰਕੇ ਮਿਠਿਆਈ ਮਿਸ਼ਟਾਨ ਜਿਹੜਾ ਪਾਣੀ ਦੇ ਵਿੱਚ ਘੋਲਣਾ ਕੀਤਾ,
1: ਭੋਜਨ ਲੈ ਗਮਨੀ ਤੇ
0: ਕੁਛ ਭੋਜਨ ਜਿਹੜਾ ਘਰ ਦੇ ਵਿੱਚੋਂ ਪਿਆਰਿਓ ਲੈ ਕਰਕੇ ਚੋਰੀ ਛੁਪੇ ਜਾ ਕਰਕੇ ਜਿੱਥੇ ਸਤਿਗੁਰੂ ਮਹਾਰਾਜ ਜਿੱਥੇ ਮਹਾਰਾਜ ਨੂੰ ਕੈਦ ਵਿੱਚ ਪਾਇਆ ਗਿਆ ਉੱਥੇ ਪਹੁੰਚ ਗਈ ਹੈ। ਹੁਣ ਪਿਆਰਿਓ ਉੱਥੇ ਜਦੋਂ ਜਾ ਕਰਕੇ ਤਾਕਦੀ ਕੇ ਸਿਪਾਹੀਆਂ ਦਾ ਪਹਿਰਾ ਲੱਗਿਆ ਹੋਇਆ, ਜੇ ਮੈਂ ਗਈ ਤਾਂ ਇਹਨੇ ਮੇਰੇ ਸਸੁਰੇ ਨੂੰ ਦੱਸ ਦੇਣਾ, ਮੈਨੂੰ ਸਜ਼ਾ ਮਿਲੇਗੀ। ਇਹਨੇ ਕੀ ਕੀਤਾ, ਜੁਗਤੀ ਵਰਤਾਈ, ਉਹਦੇ ਵਿੱਚੋਂ ਇੱਕ ਸਿਪਾਹੀ ਨੂੰ ਆਪਣੇ ਕੋਲ ਬੁਲਾਉਂਦੀ ਹੈ, ਤੁਰੰਤ ਇੱਕ ਆਪਣੇ ਗਲ ਦਾ ਜੇਵਰ ਕੱਢ ਕੇ ਉਹਨੂੰ ਦੇ ਦਿੱਤਾ।
1: ਗੁਪਤ
0: ਕਹਿੰਦੀ ਕਿ ਭਾਈ ਆ ਜਿਹੜਾ ਸੋਨਾ ਆ ਜਿਹੜਾ ਜੇਵਰ ਜਿਹੜਾ ਇਹ ਤੂੰ ਆਪਣੇ ਕੋਲ ਰੱਖ ਲੈ, ਮੈਂ ਕਹਿੰਦੀ ਹਾਂ ਕਿ ਮੈਨੂੰ ਮਹਾਰਾਜ ਨੂੰ ਮਿਲਣ ਦਿੱਤਾ ਜਾਵੇ, ਤੂੰ ਕਿਹਨੂੰ ਵੀ ਨਾ ਬੋਲ। ਇੱਕ ਵਾਰੀ ਮੈਂ ਸਤਿਗੁਰੂ ਮਹਾਰਾਜ ਨੂੰ ਮਿਲਣਾ ਚਾਹੁੰਦੀ
1: ਹਾਂ। ਉਹ
0: ਬੰਦਾ ਪਿਆਰਿਓ ਲੋਭ ਲੱਗ ਗਿਆ, ਲਾਲਚ ਵਿੱਚ ਪੈ ਗਿਆ, ਕਹਿਣ ਲੱਗਾ ਠੀਕ ਹੈ ਤੁਰੰਤ ਜਾ ਤੇ ਛੇਤੀ ਆ ਜਾ।
1: ਤੁਰੰਤ ਆਪ ਬਚ ਕਹੇ,
0: ਤੁਰੰਤ ਜਾ ਕਰਕੇ ਆਉਣਾ ਕਾਰ ਤੇ ਜੋ ਵੀ ਬਚਨ ਕਰਨਾ ਛੇਤੀ ਕਰ ਲੈ ਗੁਰੂ ਪਾਤਸ਼ਾਹ ਜੀ ਦੇ ਨਾਲ। ਸਿਪਾਹੀ ਵੀ ਬੋਲਦਾ ਕਿ ਤੇਰਾ ਸਹੁਰਾ ਬਹੁਤ ਵੱਡਾ ਪਾਪੀ ਆ ਚੰਦੂ, ਜੇ ਉਹਨੂੰ ਪਤਾ ਚੱਲ
1: ਗਿਆ ਤੇ
0: ਉਹ ਗੁੱਸੇ ਵਿੱਚ ਆ ਕਰਕੇ ਤੈਨੂੰ ਵੀ ਸਜ਼ਾ ਦੇਵੇਗਾ ਤੇ ਮੈਨੂੰ ਵੀ ਸਜ਼ਾ ਦੇਵੇਗਾ।
1: ਗੁਰੂ ਢਿੱਗ ਦੇ
0: ਖਤਰੋ, ਉਸ ਵੇਲੇ ਉਹ ਬੱਚੀ ਜਿਹੜੀ ਪਿਆਰੀ ਉਹ ਜਾ ਕਰਕੇ ਮਹਾਰਾਜ ਜੀ ਦੇ ਕੋਲ ਜਾ ਕਰਕੇ ਬਿਲਖ ਬਿਲਖ ਕਰਕੇ ਉਹਨੇ ਰੋਣਾ ਕੀਤਾ, ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਨੀ ਕੀਤੀ, ਅਸ਼ਰੂਆਂ ਦੇ ਨਾਲ ਮਹਾਰਾਜ ਜੀ ਦੇ ਚਰਨ ਭਿਉਂ ਦਿੱਤੇ।
1: ਸਤਿਗੁਰੂ ਜੀ ਪੀਜਹਿ ਪਾਨੀ,
0: ਮਹਾਰਾਜ ਨੂੰ ਬੇਨਤੀ ਕਰਦੀ ਹੈ ਕਿ ਸਤਿਗੁਰੂ ਮਹਾਰਾਜ ਆ ਮੈਂ ਠੰਡਾ ਜਲ ਮਿਸ਼ਟਾਨ ਵਾਲਾ ਸ਼ਰਬਤ ਮੈਂ ਲੈ ਕੇ ਆਈ
1: ਹਾਂ,
0: ਹੁਣ ਆ ਛਕੋ ਮਹਾਰਾਜ ਆ ਭੋਜਨ ਆਪ ਜੀ ਖਾਣਾ ਕਰੋ।
1: ਪਾਪੀ ਕੇ ਸੁਤ ਸੋ ਮੈਂ ਵਿਆਹੀ,
0: ਉਹਨੇ ਆਪਣਾ ਪਰਚੈ ਦਿੱਤਾ, ਮਹਾਰਾਜ ਇਹ ਪਾਪੀ ਜਿਹੜਾ ਚੰਦੂ ਇਹਦੀ ਨੂੰਹ ਰਾਣੀ ਹਾਂ ਮੈਂ, ਇਹਦੇ ਘਰ ਦੇ ਵਿੱਚ ਮੇਰਾ ਵਿਆਹ ਹੋਇਆ,
1: ਯੋਗਤਾ ਐਸੇ ਨਾ,
0: ਇਹੋ ਜੀ ਯੋਗਤਾ ਤਾਂ ਨਹੀਂ ਹੋਣੀ ਚਾਹੀਦੀ ਸੀ,
1: ਪਾਪ ਕੋ ਆਗੇ
0: ਲੱਗਦਾ ਕਿ ਮੈਨੇ ਕੋਈ ਪੂਰਵਲੇ ਜਨਮ ਦੇ ਵਿੱਚ ਪਾਪ ਕਰਨਾ ਕੀਤਾ, ਜੈਸ ਕਰਕੇ ਇਹੋ ਜੇ ਪਾਪੀਆਂ ਦਾ ਸਹੁਰਾ ਪਰਿਵਾਰ ਮੈਨੂੰ ਪ੍ਰਾਪਤ ਹੋਇਆ,
1: ਇਤਨੇ ਸਦਨ
0: ਜੈਸ ਕਰਕੇ ਇਸ ਘਰ ਦੇ ਵਿੱਚ ਮੇਰਾ ਵਾਸਾ ਹੋ ਰਿਹਾ,
1: ਸਿੱਖੀ ਸੁਤਾ ਪਛਾਣ ਹੋ,
0: ਤੇ ਨਾਲ ਇਹ ਆਪਣਾ ਪਰਚਾ ਦਿੰਦੀ ਕਹਿਣ ਦੀ ਕਿ ਸਤਿਗੁਰੂ ਮਹਾਰਾਜ ਰਾਜ ਮੇਰਾ ਪੇਕਾ ਪਰਿਵਾਰ ਗੁਰਸਿੱਖਾਂ ਵਾਲਾ ਹੈ, ਮੁੜ ਕਦੀਮੀ ਅਸੀਂ ਸਿੱਖ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਜੀ ਨੂੰ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ, ਕਿਰਪਾ ਕਰੋ ਮਹਾਰਾਜ ਇਹਦੀ ਨੂੰਹ ਰਾਣੀ ਵੇਖ ਕਰਕੇ ਆਪ ਜੀ ਮੇਰੇ ਨਾਲ ਇਹ ਨਾ ਕਰੋ, ਆਪਣੀ ਬੱਚੀ ਇਹ ਸਿੱਖਣੀ ਜਾਣ ਕਰਕੇ ਮਹਾਰਾਜ ਮੈਂ ਜੋ ਭੋਜਨ ਲਿਆਈ ਹਾਂ ਉਹਨੂੰ ਅੰਗੀਕਾਰ ਕਰਨਾ ਕਰੋ।
1: ਸਤਿਗੁਰ ਸ੍ਰੀ ਮੁਖ ਤੇ
0: ਵੇਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਪਾਤਸ਼ਾਹ ਜੀ ਨੇ ਕਿਹਾ ਕਿ ਬੇਟਾ ਸ਼ਾਬਾਸ਼, ਤੇਰੀ ਭਾਵਨਾ ਦੇ ਉੱਤੇ ਅਸੀਂ ਕੁਰਬਾਨ ਜਾਂਦੇ
1: ਹਾਂ।
0: ਪਾਤਸ਼ਾਹ ਜੀ ਨੇ ਕਿਹਾ ਜੇ ਤੂੰ ਆਪਣਾ ਕਲਿਆਣ ਆਪਣਾ ਉਧਾਰ ਕਰਨਾ ਚਾਹੁੰਦੀ,
1: ਪਾਤਸ਼ਾਹ
0: ਜੀ ਨੇ ਕਿਹਾ ਦੇਖ ਜੇ ਤੂੰ ਕਹਿੰਦੀ ਨਾ ਤੂੰ ਇਸ ਘਰ ਦੇ ਲਾਇਕ ਨਹੀਂ ਆਏ ਤੇ ਅਸੀਂ ਤਾਂ ਭਾਣਾ ਵਰਤਾਉਣਾ, ਦੇਖ ਬੇਟਾ ਤੇਰੇ ਮਨ ਵਿੱਚ ਵੀ ਆਇਆ ਤੂੰ ਵੀ ਆਪਣੇ ਸਰੀਰ ਦਾ ਤਿਆਗ ਕਰਨਾ ਕਰ,
1: ਚੰਦੂ
0: ਆ ਚੰਦੂ ਪਾਪੀ ਦਾ ਇਸ ਪਾਪੀ ਦੀ ਜੜਾਂ ਅਸਾਂ ਨੇ ਪੱਟ ਦੇਣੀ ਹੈ, ਜਦੋਂ ਇਹ ਪਾਪੀ ਮਰੇਗਾ ਨਾ ਇਹਦਾ ਸਾਰਾ ਪਰਿਵਾਰ ਦੋਜ਼ਖਾਂ ਦੀ ਅੱਖ ਦੇ ਵਿੱਚ ਸੜੇਗਾ,
1: ਪਲਟਾ ਲੈ ਕੇ
0: ਹੁਣ ਇੱਥੇ ਸਾਡਾ ਪਲਟਾ ਲੈ ਕਰਕੇ
1: ਮੌਤ ਮਹਾਂ ਦੁੱਖ
0: ਸਾਡੇ ਫਰਜ਼ੰਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਮੌਤ ਦਾ ਜ਼ਰੂਰ ਬਦਲਾ ਲੈਣਗੇ,
1: ਸਦਨ ਇਸ ਹੋਏ ਖਰਾਬ,
0: ਹੁਣ ਇਸ ਦਾ ਸਾਰਾ ਪਰਿਵਾਰ ਖਰਾਬ ਹੋ ਜਾਵੇਗਾ,
1: ਨਾ ਕਿਮ ਇਮ ਬਨਹਿ ਸਿਤਾਬ,
0: ਇਹ ਜ਼ਿਆਦਾ ਸਮਾਂ ਨਹੀਂ ਰਹਿ ਸਕਦਾ, ਇਹਨੂੰ ਪਾਪਾਂ ਦਾ ਫਲ ਜ਼ਰੂਰ ਭੋਗਣਾ ਪਵੇਗਾ,
1: ਫਲ ਕੁਟੰਬ ਅਲੰਬ ਬਿਹੀਨੇ,
0: ਹੁਣ ਇਹਦਾ ਸਾਰਾ ਪਰਿਵਾਰ ਆਸਰੇ ਤੋਂ ਰਹਿਤ ਹੋ ਜਾਵੇਗਾ,
1: ਮੌਤ ਮਰੇ ਮਹਾਂ ਦੁੱਖ ਲੀਨੇ,
0: ਇਹਨਾਂ ਦੇ ਬੰਦੇ ਜਿਹੜੇ ਹਨ ਦੁੱਖ ਦੇ ਵਿੱਚ ਤੜਫ ਤੜਫ ਕਰਕੇ ਇਹਨਾਂ ਨੂੰ ਮੌਤ ਮੌਤ ਪ੍ਰਾਪਤ ਹੋਵੇਗੀ।
1: ਗੋਪ ਬਤਾਵੋ ਕਾਹੇ।
0: ਮਹਾਰਾਜ ਨੇ ਕਿਹਾ ਬੇਟਾ ਤੂੰ ਇਹ ਬਚਨ ਨੂੰ ਗੁਪਤ ਕਰਕੇ ਰੱਖਣਾ ਕਰ, ਜੇ ਤੂੰ ਆਪਣਾ ਭਲਾ ਚਾਹੁੰਦੀ ਹੈ ਇਹਨਾਂ ਦੇ ਨਾਲ ਇਹ ਸੰਕਟ ਨੂੰ ਨਾ

ਪਾਵਨ ਸ਼ਹੀਦੀ ਦਿਹਾੜਾ ਆ ਰਿਹਾ ਹੈ, ਸਿੱਖਾਂ ਦੀ ਭਾਵਨਾ ਹੈ ਪਿਆਰਿਓ। ਕਈ ਗੁਰੂ ਕਹਿ ਪਿਆਰੇ ਛਬੀਲਾ ਲਾਉਂਦੇ ਹਨ, ਲੰਗਰ ਚਲਾਉਂਦੇ ਹਨ, ਤੇ ਕਈ ਉਹਨਾਂ ਨੂੰ ਕਈਆਂ ਨੂੰ ਪਤਾ ਨਹੀਂ ਹੁੰਦਾ, ਤੇ ਕਈ ਇਹ ਵੀ ਕਹਿੰਦੇ ਕਿ ਦੇਖੋ ਉਹਦੀ ਨੂਰਾਣੀ ਉਹ ਬੱਚੀ ਜਿਹੜੀ ਹੈ ਉਹਨੇ ਜਾ ਕਰਕੇ ਜਲ ਛਕਾਇਆ ਤਾਂ ਅਸੀਂ ਇਹ ਸੰਗਤਾਂ ਨੂੰ ਜਲ ਛਕਾਉਂਦੇ ਹਾਂ। ਨਹੀਂ ਪਿਆਰਿਓ, ਸਤਿਗੁਰੂ ਮਹਾਰਾਜ ਜੀ ਦੇ ਕੋਲ ਉਹ ਬੱਚੀ ਲੈ ਕਰਕੇ ਗਈ, ਲੇਕਿਨ ਗੁਰੂ ਮਹਾਰਾਜ ਜੀ ਨੇ ਨਹੀਂ ਛਕਣਾ ਕੀਤਾ। ਹੁਣ ਕਈ ਲੋਕ ਪਿਆਰਿਓ ਦੇਖੋ ਅੱਜ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਉਹ ਇਹ ਕਹਿੰਦੇ ਕਿ ਜੀ ਕੀ ਫਾਇਦਾ, ਕਿਉਂ ਜਲ ਛਕਾਉਂਦੇ ਹੋ, ਕਿਉਂ ਲੰਗਰ ਲਾਉਂਦੇ ਹੋ। ਨਹੀਂ ਪਿਆਰਿਓ, ਇੰਜ ਉਹਨਾਂ ਨੂੰ ਵੀ ਨਹੀਂ ਰੋਕਣਾ ਚਾਹੀਦਾ, ਆਪਣੀ ਆਪਣੀ ਸ਼ਰਧਾ ਹੈ। ਉਹ ਇਹੀ ਆਪਾਂ ਮਿੱਠਾ ਜਲ ਛਕਾਉਂਦੇ ਹਾਂ ਤੇ ਕਾਹਦੇ ਲਈ, ਕਿਉਂਕਿ ਇੱਕ ਇਹਦੇ ਵਿੱਚ ਬਹੁਤ ਵੱਡਾ ਰਹੱਸ ਛੁਪਿਆ ਹੋਇਆ। ਇੰਨਾ ਦੁੱਖ ਆਇਆ, ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਮਿੱਠਾ ਕਰਕੇ ਮੰਨਣਾ ਕੀਤਾ। ਇਹ ਭਾਵਨਾ ਸਾਡੇ ਅੰਦਰ ਵੀ ਹੋਵੇ ਕਿ ਜੀ ਜੋ ਮਰਜ਼ੀ ਦੁੱਖ ਆਵੇ ਉਹਨੂੰ ਆਪਾਂ ਨੇ ਮਿੱਠਾ ਕਰਕੇ ਮੰਨਣਾ ਹੈ। ਗੁਰੂ ਮਹਾਰਾਜ ਨੂੰ ਪਿਆਰਿਓ, ਉਹਨਾਂ ਨੇ ਉਸ ਜ਼ਾਲਮ ਨੇ ਪਾਪੀਆਂ ਨੇ ਪ੍ਰਸ਼ਾਦੇ ਪਾਣੀ ਤੋਂ ਰੋਕਿਆ। ਸੱਚ ਜਾਣੋ, ਅੱਜ ਜਿੱਥੇ ਵੀ ਨਾਨਕ ਨਾਮ ਲੇਵਾ ਗੁਰੂ ਕੀ ਸੰਗਤ ਵਸਦੀ ਹੈ, ਇਹਨਾਂ ਦਿਨਾਂ ਦੇ ਵਿੱਚ ਮਹਾਰਾਜ ਜੀ ਦੀ ਯਾਦ ਦੇ ਵਿੱਚ ਉਹ ਛਬੀਲਾ ਲਾਉਂਦੇ, ਕੋਈ ਛੋਲੇ ਪੂਰੀ ਦਾ ਲੰਗਰ, ਕੋਈ ਕਿਸੇ ਪਦਾਰਥ ਦਾ ਲੰਗਰ ਛਕਾਉਂਦੇ। ਇਹੀ ਭਾਵਨਾ ਹੁੰਦੀ ਹੈ ਕਿ ਜ਼ਾਲਮਤ ਤੁਸਾਂ ਨੇ ਇਹਨਾਂ ਨੂੰ ਪ੍ਰਸ਼ਾਦਾ ਨਹੀਂ ਛਕਾਇਆ, ਉਹਨਾਂ ਦੀ ਯਾਦ ਦੇ ਵਿੱਚ ਅਸੀਂ ਸਾਰੀ ਦੁਨੀਆਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਹੈ। ਨਾਲ ਪਿਆਰਿਓ, ਇਹ ਗਰਮੀਆਂ ਦੀ ਰੁੱਤ ਹੁੰਦੀ ਹੈ, ਗਰਮੀਆਂ ਦੇ ਰੁੱਤ ਦੇ ਵਿੱਚ ਤ੍ਰੇਹ ਬਹੁਤ ਜ਼ਿਆਦਾ ਲੱਗਦੀ, ਪਿਆਸ ਬਹੁਤ ਲੱਗਦੀ, ਤੇ ਦੂਜੀ ਗੱਲ ਪਿਆਰਿਓ ਸਰੀਰ ਦੇ ਅੰਦਰੋਂ ਜਦੋਂ ਮੁੜਕਾ ਨਿਕਲ ਜਾਵੇ ਤੇ ਫਿਰ ਕੀ ਹੁੰਦਾ ਪਿਆਰਿਓ, ਕਈ ਚੀਜ਼ਾਂ ਤੱਤ ਘੱਟ ਜਾਂਦੇ ਹਨ। ਆਪਾਂ ਵੇਖਦੇ ਹਾਂ ਅੱਜ ਵੀ ਸਰਕਾਰਾਂ ਕਹਿੰਦੀਆਂ ਨਾ, ਐਡਵਾਈਜ਼ਰੀ ਜਾਰੀ ਕਰਦੇ ਹਨ ਕਿ ਜਦੋਂ ਲੂਆਂ ਲੱਗਦੀਆਂ, ਗਰਮੀ ਵੱਧ ਜਾਂਦੀ ਆ, ਉਹ ਕਹਿੰਦੇ ਕਿ ਜੀ ਆ ORS ਹੋ ਗਿਆ, ਔਰ ਕਈ ਤਰ੍ਹਾਂ ਦੇ ਪੇ ਜਲ ਜਿਹੜੇ ਤੁਸੀਂ ਛਕਣਾ ਕਰੋ, ਤੁਹਾਡੇ ਸਰੀਰ ਦੇ ਅੰਦਰ ਤਾਕਤ ਬਣ ਜਾਵੇਗੀ। ਉਹਨਾਂ ਜ਼ਮਾਨਿਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ ਪਿਆਰਿਓ, ਤੇ ਉਸ ਜ਼ਮਾਨੇ ਦੇ ਵਿੱਚ ਕੀ ਕੀਤਾ ਜਾਂਦਾ, ਤੇ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਜੀ ਦੀ ਮਿੱਠੀ ਯਾਦ ਦੇ ਵਿੱਚ ਸ਼ਰਬਤ ਬਣਾ ਕਰਕੇ, ਗੁੜ ਦਾ ਸ਼ਰਬਤ, ਨਿੰਬੂ ਪਾਣੀ, ਔਰ ਕਈ ਤਰ੍ਹਾਂ ਦੇ ਇਹ ਪਿਆਰਿਓ ਆ ਪੇ ਪਦਾਰਥ ਵੀ ਉਹੀ ਕੰਮ ਕਰਦੇ ਜਿਹੜੇ ਅੱਜ ਦੇ ਗਲੂਕੋਸ ORS ਜਿਹੜੇ ਕਰਦੇ ਹਨ। ਇੱਕ ਤਾਂ ਦੇਖੋ ਉਹਨਾਂ ਦੀ ਸੇਵਾ ਵੀ ਹੁੰਦੀ, ਮਹਾਰਾਜ ਜੀ ਦੀ ਯਾਦ ਵੀ ਮਨਾਈ ਜਾਂਦੀ ਹੈ, ਦੂਜੇ ਪਿਆਰਿਓ ਕਈਆਂ ਨੂੰ ਥਕੇਵਾਂ ਚੜ ਜਾਂਦਾ, ਗਰਮੀ ਦੀ ਰੁੱਤ ਥੋੜਾ ਕੁ ਪਿਆਰਿਓ ਆਪਾਂ ਬਾਹਰ ਅੰਦਰ ਜਾਂਦੇ ਹਾਂ ਚੱਕਰ ਆ ਜਾਂਦੇ ਹਾਂ, ਲੇਕਿਨ ਉਹਨੂੰ ਪਿਆਰਿਓ ਵਧੀਆ ਮਿੱਠਾ ਠੰਡਾ ਜਲ ਜਿਹੜਾ ਹੈ ਇਹ ਇਸ ਤਰ੍ਹਾਂ ਦੇ ਪਦਾਰਥ ਛਕਾਓ ਤੇ ਉਹ ਇੱਕਦਮ ਤਿਆਰ ਪਰ ਤਿਆਰ ਹੋ ਜਾਂਦਾ। ਇਹ ਸਿੱਖਾਂ ਦੀ ਭਾਵਨਾ ਹੈ ਪਿਆਰਿਓ, ਠੀਕ ਹੈ।

0: ਨਿਮਿਤ ਮਾਤਰ ਲਿਖਦੇ ਆਪਣੀਆਂ ਤਸਵੀਰਾਂ ਵੱਡੀਆਂ ਵੱਡੀਆਂ ਕਰਕੇ ਲਾਉਂਦੇ, ਮਹਾਰਾਜ ਜੀ ਦਾ ਨਾਮ ਤੇ ਆਪਣਾ ਪ੍ਰਚਾਰ ਕਰਾਉਂਦੇ। ਇਹ ਪਿਆਰਿਓ ਪਾਪ ਹੈ, ਇਹ ਨਹੀਂ ਕਰਨਾ ਚਾਹੀਦਾ। ਜੇ ਆਪਾਂ ਮਹਾਰਾਜ ਨੂੰ ਸਮਰਪਿਤ ਹੋ ਕਰਕੇ ਲੰਗਰ ਲਾ ਰਹੇ ਹਾਂ, ਸੰਗਤਾਂ ਨੂੰ ਛਕਾ ਰਹੇ ਹਾਂ, ਉਹ ਗੁਰੂ ਘਰ ਆਪਣੀ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ ਹੈ। ਇਹ ਤੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ।
1: ਸਤਿਗੁਰ ਤੇ ਸਗਰੀ ਬਾਤ,
0: ਹੁਣ ਇਹ ਸਤਿਗੁਰੂ ਮਹਾਰਾਜ ਜੀ ਤੋਂ ਸੁਣ
1: ਕਰਕੇ,
0: ਮਹਾਰਾਜ ਜੀ ਦਾ ਬਚਨ ਸੁਣ ਕੇ ਬੱਚਾ ਨੇ ਵੀ ਵਿਚਾਰ ਕਰ ਲਈ ਕਿ ਚੰਗਾ ਹੋਵੇਗਾ ਭਾਈ, ਇੰਜ ਮੇਰੇ ਪ੍ਰਾਣਾ ਦਾ ਅੰਤ ਹੋਵੇਗਾ।
1: ਆਪਣੇ ਸੰਗ ਮਿਲਾ,
0: ਉਹ ਉਹਦੀ ਨੂੰਹ ਬੋਲਦੀ, ਸਤਿਗੁਰੂ ਮਹਾਰਾਜ ਅਵਸ਼ ਮੈਂ ਇਹਦੇ ਘਰ ਦੇ ਵਿੱਚ ਨਹੀਂ ਰਹਿਣਾ, ਤਨ

0: ਜੀ ਨੇ ਉਹਦੇ ਘਰ ਦਾ ਪਿਆਰਿਓ ਰੰਚਕ ਮਾਤਰ ਪਾਣੀ ਅਨ ਅੰਗੀਕਾਰ ਨਹੀਂ ਕੀਤਾ। ਉਹ ਬੀਬਾ ਜਿਹੜੀ ਹੈ ਹਟ ਕਰਕੇ ਘਰ ਦੇ ਵਿੱਚ ਚੱਲ ਗਈ, ਬਹੁਤ ਜ਼ਿਆਦਾ ਦੀਨ ਮਨਾ ਦੁਖੀ ਹੋ ਕਰਕੇ ਵਿਚਾਰਾਂ ਕਰਦੀ ਹੈ। ਕੋਈ ਬੱਸ ਨਹੀਂ ਚੱਲ ਰਿਹਾ, ਵਿਚਾਰੀ ਲਾਚਾਰ ਹੋ ਗਈ। ਉਹ ਰਾਤ ਪਿਆਰਿਓ ਜਦੋਂ ਬਤੀਤ ਹੋਈ ਹੈ ਤੇ ਬੈਠ ਕਰਕੇ ਸਤਿਗੁਰੂ ਮਹਾਰਾਜ ਅਦੌੜ ਚੌਂਕੜਾ ਮਾਰ ਕੇ ਸਮਾਧੀ ਦੇ ਵਿੱਚ ਪਿਆਰਿਓ ਬੈਠੇ ਹੋਏ ਹਨ।
1: ਦੁਸ਼ਟ ਵਿਚਾਰਤ ਮਨ
0: ਹੁਣ ਅਚੰਦੂ ਪਾਪੀ ਪਾਪ ਬੁਰਾ ਪਾਪੀ ਕੋ ਪਿਆਰਾ। ਪਾਪੀ ਬੰਦੇ ਨੂੰ ਪਾਪ ਬੜਾ ਪਿਆਰਾ ਹੁੰਦਾ, ਸਕੀਮਾਂ ਸੋਚਦਾ ਰਹਿੰਦਾ ਮੈਂ ਇਹਨੂੰ ਦੁੱਖ ਕਿਸ ਤਰ੍ਹਾਂ ਦੇਵਾਂ, ਲੋਕਾਂ ਨੂੰ ਤਕਲੀਫਾਂ ਕਿਸ ਤਰ੍ਹਾਂ ਦੇਵਾਂ। ਹੁਣ ਪਾਪੀ ਮਨ ਦੇ ਵਿੱਚ ਸਕੀਮਾਂ ਲਾਈ ਜਾ ਰਿਹਾ ਕਿ ਮੈਂ ਕੀ ਕਰਾਂ, ਕਿਸ ਤਰ੍ਹਾਂ ਇਹਨਾਂ ਨੂੰ ਦੁੱਖ ਦਵਾਂ।
1: ਤੇ
0: ਪਾਪੀ ਵਿਚਾਰ ਕਰਦਾ ਕਿ ਅਗਨੀ ਦਾ ਤਾਪ ਲਾਇਆ ਗਿਆ, ਇਹਨਾਂ ਨੂੰ ਪੀੜਾ ਨਹੀਂ ਹੋਈ ਹੈ। ਮੈਨੂੰ ਤਾਂ ਲੱਗਿਆ ਡਰ ਮਨ ਕਰਕੇ ਮੇਰਾ ਬਚਨ ਮੰਨ ਲੈਣਗੇ, ਤੇ ਇਹ ਨਹੀਂ ਜਾਣਦੇ ਕਿ ਜੀ ਇਹ ਇਹਨਾਂ ਨੇ ਹੱਟ ਕੀਤਾ ਤੇ ਇਹਨਾਂ ਦੇ ਪ੍ਰਾਣਾਂ ਦਾ ਮੈਨੇ ਘਾਤ ਕਰ ਦੇਣਾ। ਲੱਗਦਾ ਕਿ ਪਾਣੀ ਜ਼ਿਆਦਾ ਗਰਮ ਨਹੀਂ ਹੋਇਆ, ਇਸ ਕਰਕੇ ਇਹਨਾਂ ਨੂੰ ਸੇਕ ਨਹੀਂ ਵੱਜਿਆ। ਤੇ ਪਾਪੀ ਪਿਆਰਿਓ ਦਿਨ ਚੜ੍ਹਦਿਆਂ ਹੀ ਉੱਠ ਕਰਕੇ ਵਿਚਾਰਾਂ ਪਿਆ ਕਰਦਾ ਕਿ ਹੁਣ ਤੱਤਾ ਰੇਤਾ ਇਹਨਾਂ ਦੇ ਸਿਰ ਦੇ ਉੱਤੇ ਮੈਂ ਪਵਾਵਾਂਗਾ।
1: ਚਿਤਵਤ ਹੀ ਖਾਏ
0: ਆਹਾਰਾ, ਇੰਜ ਪਿਆਰਿਓ ਚਿਤਵ ਦਿਆ ਹੋਇਆ ਇਹਨੇ ਪ੍ਰਸ਼ਾਦਾ ਛਕਣਾ ਕੀਤਾ। ਬਹੁਤ ਵੱਡਾ ਹਥਿਆਰਾ ਪਾਪੀ ਜਿਹੜਾ ਚੱਲ ਕਰਕੇ ਫਿਰ ਸਤਿਗੁਰਾਂ ਦੇ ਕੋਲ ਆਇਆ।
1: ਸਿੱਖਣ ਕੋ
0: ਉੱਥੇ ਆ ਕਰਕੇ ਦਰਸ਼ਨੀ ਦੇਵੜੀ ਦੇ ਵਿੱਚ ਜਿਹੜੇ ਸਿੱਖ ਬੈਠੇ ਹੋਏ ਉਹਨਾਂ ਦੇ ਵੱਲ ਵੇਖਦਾ, ਖੜੇ ਹੋ ਕਰਕੇ ਉਹਨਾਂ ਦੇ ਤਾਂ ਹੀ ਬਚਨ ਕਰਦਾ ਹੈ। ਕਹਿੰਦਾ ਇਹ ਭਿਖਾਰੀ ਸਿੱਖ ਕੱਲ ਕੀ ਚਰਾੜਦੇ ਸਨ, ਸਿਪਾਹੀਆਂ ਨੂੰ ਬੋਲਦਾ ਕੀ ਕਰਦੇ ਹੋ, ਮੂੰਹ ਜਦੋਂ ਖੋਲਣਗੇ ਕੁਛ ਵੀ ਬਗਬਾਦ ਕਰਨਗੇ ਡੰਡੇ ਮਾਰ ਕੇ ਇਹਨਾਂ ਦੇ ਦੰਦ ਭੰਨ ਦਿਓ।
1: ਤੇ
0: ਮੈਨੂੰ ਇਹ ਸ਼ਕਤੀਆਂ ਕਰਾਮਾਤਾਂ ਦਾ ਡਰ ਦਿਖਾਉਣਾ ਚਾਹੁੰਦੇ ਹੋ,
1: ਕਾਰਨ ਕਰਤ ਫਰੇ,
0: ਲੱਗਦਾ ਇੱਥੋਂ ਛੁੱਟਣ ਦੇ ਲਈ ਤੁਸੀਂ ਆ ਫਰੇਬ ਰਚ ਰਹੇ ਹੋ। ਕਹਿੰਦਾ ਸਿੱਖੋ ਮੇਰਾ ਨਾਮ ਚੰਦੂ ਹੈ, ਚੰਦੂ ਮੇਰੇ ਤੋਂ ਛੁੱਟਣਾ ਬੜਾ ਔਖਾ ਬੜਾ ਕਠਿਨ ਹੈ, ਤੇ ਜੇ ਮੇਰਾ ਬਚਨ ਨਹੀਂ ਮੰਨਦੇ ਨਾ ਤੁਹਾਡੇ ਗੁਰੂ ਨੂੰ ਤਾਂ ਮਾਰਨਾ ਨਾਲ ਤੁਹਾਨੂੰ ਵੀ ਫਾਂਸੀ ਦੇ ਤਖ਼ਤੇ ਤੇ ਚਾੜ ਦੇਣਾ। ਹੁਣ ਤੁਹਾਡੇ ਵਰਗੇ ਭਿਖਾਰੀ ਸਿੱਖਾਂ ਤੋਂ ਹੀ ਚਾਰ ਬਚਨ ਸੁਣ ਕਰਕੇ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਮੇਰਾ ਰੰਚਕ ਮਾਤਰ ਡਰ ਨਹੀਂ ਮੰਨਦੇ ਹਨ, ਇੰਜ ਕਹਿ ਕਰਕੇ ਕੁਛ ਡਾਂਗ ਫੇਰਨੀ ਕੀਤੀ, ਸਿੱਖਾਂ ਨੂੰ ਮਾਰਨਾ ਕੀਤਾ। ਫਿਰ ਵੀ ਗੁਰੂ ਕਹਿ ਸਿੱਖ ਪਿਆਰਿਓ ਚੁੱਪ ਚਾਪ ਮਹਾਰਾਜ ਜੀ ਦੇ ਭੈ ਵਿੱਚ ਰਹਿ ਕਰਕੇ ਭੌਣੇ ਨੂੰ ਜਰ ਲੈਣਾ ਕੀਤਾ।
1: ਸ਼ਕਤ ਕਿਨ ਕੀਨ ਦਿਖਾ,
0: ਗੁਰੂ ਕਹਿ ਸਿੱਖਾਂ ਨੇ ਕੋਈ ਸ਼ਕਤੀ ਦਾ ਪ੍ਰਗਟਾਵਾ ਨਹੀਂ ਕੀਤਾ, ਸਾਰਿਆਂ ਦੇ ਮਨ ਮੁਰਝਾਏ ਹੋਏ ਹਨ, ਉਂਝੀ ਬੈਠੇ ਹੋਏ।
1: ਸਤਿਗੁਰ ਕੇ
0: ਉਸ ਤੋਂ ਬਾਅਦ ਆ ਪਾਪੀ ਗੁਰੂ ਮਹਾਰਾਜ ਜੀ ਦੇ ਕੋਲ ਗਿਆ, ਉਸੇ ਜਾ ਕਰਕੇ ਮਹਾਰਾਜ ਜੀ ਨੂੰ ਡਰ ਦੇਣਾ ਚਾਹੁੰਦਾ। ਕਹਿੰਦਾ ਉਹ ਅਰਜਨ ਦੇਵ ਉਹਨੇ ਤਾਂ ਇੰਝ ਬੋਲਣਾ, ਕਹਿੰਦਾ ਕਿ ਮੈਨੂੰ ਕੁੱਤਾ ਬੋਲਿਆ ਫਲ ਮਿਲਿਆ ਕਿ ਨਹੀਂ ਮਿਲਿਆ, ਚੰਗੀ ਤਰ੍ਹਾਂ ਮੈਨੂੰ ਦੱਸਣਾ ਕਰੋ।
1: ਹੁਣ
0: ਵੀ ਮੈਂ ਕੋਈ ਜ਼ਿਆਦਾ ਤੁਹਾਨੂੰ ਤਕਲੀਫਾਂ ਨਹੀਂ ਦਿੱਤੀਆਂ, ਦੇਖੋ ਅੱਜ ਕਿਸ ਤਰ੍ਹਾਂ ਮੈਂ ਤੁਹਾਨੂੰ ਦੁੱਖ ਦਿੰਦਾ ਹਾਂ। ਕਹਿੰਦਾ ਮੈਂ ਮਿਥਿਆਵਾਦੀ ਨਹੀਂ ਹਾਂ।

0: ਦਿਓ ਅਤ ਗਰਮੀ ਕੇ ਦਿਓ ਦਿਓ ਅਤ ਗਮੀ ਕੇ ਦਿਓ ਅਬ ਸ਼ਾਦੀ।
1: ਬਸ ਦੋਵਾਂ ਦੇ ਵਿੱਚ ਜਾਂ ਤਾਂ ਅਤ ਦੁੱਖ ਦਵਾਂਗਾ ਤੇ ਜਾਂ ਅਤ ਸੁਖ ਦਵਾਂਗਾ। ਮੇਰਾ ਬਚਨ ਮੰਨ ਲਿਓ ਤੁਹਾਨੂੰ ਸੁਖ ਹੀ ਸੁੱਖ, ਮੇਰਾ ਬਚਨ ਨਹੀਂ ਮਿਲਿਆ ਤੇ ਅੱਤ ਦੇ ਦੁੱਖ ਹੀ ਦੁੱਖ ਤੁਹਾਨੂੰ ਪ੍ਰਾਪਤ ਹੋਣਗੇ।
0: ਧਨ ਕੋ ਠਾਨਤ ਹੰਕਾਰ,
1: ਇਹ ਕਹਿੰਦਾ ਜਿਹੜੇ ਧਨ ਦਾ ਤੁਸੀਂ ਅਹੰਕਾਰ ਕਰਦੇ ਹੋ ਨਾ,
0: ਸੋ ਸਭ ਜਪਤ ਕਰੋ,
1: ਯਾਦ ਰੱਖੋ ਤੁਹਾਨੂੰ ਮਾਰ ਕਰਕੇ ਤੁਹਾਡਾ ਘਰ ਖਾੜ ਸਭ ਜਪਤ ਕਰ ਲਿਆ ਜਾਵੇਗਾ।
0: ਕਰੋ ਤੇ ਰੋਕਣ,
1: ਸਭ ਤੋਂ ਪਹਿਲੇ ਮੈਂ ਤੁਹਾਡਾ ਹੱਥ ਕਰਾਂਗਾ। ਬਾਅਦ ਇਹ ਫਸਾਦ ਦੀ ਜੜ ਤੁਹਾਡਾ ਲੜਕਾ ਗੁਰੂ ਹਰਗੋਬਿੰਦ ਨੂੰ ਮੈਂ ਪਕੜ ਕੇ ਲੈ ਕੇ ਆਵਾਂਗਾ।
0: ਮਨ ਹੈ ਕਰੋ ਖਲਾਸੀ,
1: ਉਹਨੂੰ ਬੋਲਾਂਗਾ ਕਿ ਦੇਖ ਭਾਈ ਤੇਰੇ ਬਾਪ ਨੂੰ ਮੈਨੇ ਖਤਮ ਕਰ ਦਿੱਤਾ, ਇਹੀ ਗੱਲ ਕਰਕੇ ਤੇ ਹੁਣ ਤੂੰ ਰਿਸ਼ਤਾ ਮੰਨ ਲੈ, ਜੇ ਨਹੀਂ ਮੰਨੇਗਾ ਤੇ ਤੈਨੂੰ ਵੀ ਮੌਤ ਦੇ ਘਾਟ ਉਤਾਰ ਦਵਾਂਗਾ, ਨਹੀਂ ਤਾਂ ਤੁਹਾਡੇ ਬਾਅਦ ਤੁਹਾਡੇ ਪਰਿਵਾਰ ਨੂੰ ਵੀ ਫਾਂਸੀ ਦੇ ਤਖਤੇ ਤੇ ਚਾੜ ਕੇ ਮਾਰ ਦਵਾਂਗਾ।
0: ਪ੍ਰਾਪਤ ਹੋਏ ਮਨ ਚਿਤ ਸ਼ਾਂਤੀ,
1: ਉਸ ਵੇਲੇ ਮੇਰੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਉਹ ਤੋਂ ਬਾਅਦ ਆਪਣੀ ਬੱਚੀ ਨੂੰ ਬੋਲ ਦਵਾਂਗਾ ਕਿ ਬੇਟਾ ਤੂੰ ਵਿਧਵਾ ਹੋ ਗਈ, ਤੇਰਾ ਪਤੀ ਮਰ ਗਿਆ।
0: ਹੱਟ ਵਿਖੇ ਤੇ
1: ਇੰਜ ਕਹਿ ਕਰਕੇ ਪਿਆਰਿਓ, ਜਿਹੜੇ ਪੜਭੂੰਜੇ ਹੁੰਦੇ ਹਨ ਪਠਿਆਰ ਹੁੰਦੇ ਤੇ ਇਸ ਪਾਪੀ ਨੇ ਸਿਪਾਹੀਆਂ ਨੂੰ ਭੇਜਿਆ ਕਿ ਜਾਓ ਕੜਛੇ ਭਰ ਕੇ ਤੱਤਾ ਰੇਤਾ ਲੈ ਕੇ
0: ਆਓ। ਨਿਹਾਰ
1: ਉੱਥੇ ਕਿਹਾ ਜਾਂਦਾ ਪਿਆਰਿਓ ਗੁਰ ਦਿੱਤਾ ਪੜਭੂੰਜਾ ਜਿਹੜਾ ਹੈ ਉਹਦੇ ਕੋਲੋਂ ਇਹਨੇ

0: ਥਾਉ ਉਪਰ ਤਿਸ ਬਹਿ ਉਹਦੇ
1: ਉੱਤੇ ਬਹੁਤ ਅੱਗ ਪਾਉਣੀ ਕੀਤੀ, ਮਚਾਉਣੀ ਕੀਤੀ,
0: ਅੰਤ ਪਦ ਕਰਵਾ
1: ਦੇ ਕਰਕੇ ਪਿਆਰਿਓ। ਉਹ ਰੇਤ ਦੇ ਕਣ ਜਦੋਂ ਲਾਲੋ ਲਾਲ ਇਸ ਪਾਪੀ ਨੇ ਕਰਨੇ ਕੀਤੇ,
0: ਸਮਾਨ ਤੇਜ ਪ੍ਰਵੇਸ਼ ਆਇਆ,
1: ਜਦੋਂ ਵੇਖ ਲਿਆ ਕਿ ਇਹ ਰੇਤ ਦੇ ਛੋਲੇ ਕਣ ਜਿਹੜੇ ਨਾ ਤੇ ਅੱਗ ਦੇ ਕਣ ਵਾਂਗੂ ਲਾਲੋ ਲਾਲ ਹੋ ਗਏ ਹਨ।
0: ਹੁਣ
1: ਕਵੀ ਰਾਜ ਜੀ ਦੱਸਦੇ ਕਿ ਭਾਈ ਜੇਠ ਦਾ ਇਹ ਮਹੀਨਾ ਬਹੁਤ ਜ਼ਿਆਦਾ ਤੱਤਾ ਇਹ ਤਪਤ ਕਰਕੇ ਪਿਆਰਿਓ। ਆਹ ਦੇਖੋ ਰੁੱਤਾਂ ਜਿਹੜੀਆਂ ਚੱਲ ਰਹੀਆਂ ਨਾ, ਕਿਉਂਕਿ ਐਤਕੀ ਪਿਆਰਿਓ ਗੁਰਪੁਰਬ ਬਹੁਤ ਲੇਟ ਆਇਆ, ਵਧੀਕ ਮਹੀਨਾ ਵਿਚਕਾਰ ਆਇਆ ਕਰਕੇ, ਨਹੀਂ ਤਾਂ ਅੱਜ ਤੋਂ 10-15 ਦਿਨ ਪਹਿਲਾਂ ਪਿਆਰਿਓ ਇਹ ਗੁਰਪੁਰਬ ਆਉਂਦੇ ਹਨ। ਜਦੋਂ ਅੱਤ ਦੀ ਪਿਆਰਿਓ ਤਪਸ਼ ਹੁੰਦੀ ਹੈ, ਹੁਣ ਆਪਣੇ ਵੀ ਇਲਾਕੇ ਵਿੱਚ ਤਪਤ ਤਾਂ ਹੈ, ਥੋੜਾ ਬਹੁਤ ਮੀਂਹ ਪੈ ਗਿਆ, ਥੋੜਾ ਕੋ ਰਾਹਤ ਹੈ। ਇਸ ਰੁੱਤ ਦੇ ਵਿੱਚ ਪਿਆਰਿਓ ਬੰਦੇ ਨੂੰ ਮਾਰਨਾ ਹੋਵੇ ਨਾ, ਕੋਈ ਸਜ਼ਾ ਨਾ ਦਿਓ, 1-2 ਘੰਟੇ ਧੁੱਪ ਵਿੱਚ ਬਿਠਾ ਦਿਓ, ਉਂਝ ਬੰਦੇ ਮਰ ਜਾਂਦੇ ਹਨ। ਕਹਿੰਦਾ ਇੰਨਾ ਤੁਹਾਨੂੰ ਦੁੱਖ ਦਵਾਂਗਾ। ਕਵੀ ਰਾਜ ਜੀ ਦੱਸਦੇ ਹਨ ਕਿ ਲੂਹਾਂ ਚੱਲ
0: ਰਹੀਆਂ,
1: ਉਹ ਤੋਂ ਬਾਅਦ ਇਹਦੇ ਮਨ ਵਿੱਚ ਕੋਈ ਰੰਜ ਨਹੀਂ ਆ ਰਿਹਾ, ਤੇ ਇਹਨੇ ਫਿਰ ਤੋਂ ਪਿਆਰਿਓ ਉਸ ਜਿਹੜੇ ਹਨ ਰੇਤੇ ਨੂੰ ਧੋਣਾ ਕੀਤਾ। ਜਿਸ ਦਿਨ ਤੋਂ ਸਤਿਗੁਰੂ ਮਹਾਰਾਜ ਇਹਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ,
0: ਭੋਜਨ ਪੀਓ ਨਾ ਪਾਣੀ,
1: ਪਾਤਸ਼ਾਹ ਜੀ ਨੇ ਭੋਜਨ ਪਾਣੀ ਨਹੀਂ ਛਕਣਾ ਕੀਤਾ। ਚੁੱਪ ਬੈਠੋ ਭਾਈ, ਕੀ ਕਰੀ ਜਾਂਦੇ, ਚਲੋ
0: ਅਚੋ ਨਾ ਭੋਜਨ ਪੀਓ ਨਾ ਪਾਣੀ,
1: ਪਾਤਸ਼ਾਹ ਜੀ ਨੇ ਨਾ ਭੋਜਨ ਪਾਣੀ ਬਿਲਕੁਲ ਨਹੀਂ ਛਕਣਾ ਕੀਤਾ।
0: ਤਪਤ ਬਿਲੋਕਤ ਬੋਲਾ।

0: ਨਰਕਾਂ ਦਾ ਦਰਵਾਜ਼ਾ ਜਿਹੜਾ ਖੋਲ ਦਿੱਤਾ।
1: ਬਹਿਰ ਦਿਖਾਏ ਬਿਠਾ
0: ਸਿਪਾਹੀਆਂ ਨੂੰ ਬੋਲਦਾ ਬੰਨ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਇੱਥੇ ਧੁੱਪ ਦੇ ਵਿੱਚ ਲੈ ਕੇ ਆਓ,
1: ਕਰੈ ਤਰਾਸ ਉਪਜਾ,
0: ਜੇ ਨਹੀਂ ਆਉਂਦੇ ਡੰਡੇ ਮਾਰ ਕਰਕੇ ਲਿਆਉਣਾ ਕਰੋ।
1: ਸਤਿਗੁਰੁ ਉੱਠ ਬਾਹਰ ਆਏ,
0: ਆਪ ਸਤਿਗੁਰੂ ਮਹਾਰਾਜ ਜੀ ਉੱਠ ਕਰਕੇ ਪਿਆਰਿਓ, ਜਿੱਥੇ ਸੂਰਜ ਦੀਆਂ ਲੂਹਾਂ ਪੈ ਰਹੀਆਂ ਹਨ, ਸੂਰਜ ਦੀ ਤਪਸ਼ ਦੇ ਵਿੱਚ ਆ ਕਰਕੇ ਪਾਤਸ਼ਾਹ ਜੀ ਬੈਠ ਗਏ।
1: ਧਰਨੀ ਧੀਰ ਸਿਖਾਏ,
0: ਸਿਆਣੇ ਕਹਿੰਦੇ ਨਾ ਪਿਆਰਿਓ, ਸਭ ਤੋਂ ਧੀਰਜ ਤਾਰੀ ਧਰਤੀ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਨੇ ਅੱਜ ਧਰਤੀ ਨੂੰ ਵੀ ਸਿਖਾ ਦਿੱਤਾ, ਇੰਜ ਨਹੀਂ, ਇੰਜ ਆਪਣੇ ਮਨ ਦੇ ਵਿੱਚ ਧੀਰਜ ਧਾਰਨ ਕਰਨਾ ਹੈ। ਜਿਹਨੂੰ ਪੜਦੇ ਨਾ ਧੀਰਜ ਧਾਮ ਬਣਾਏ, ਇਹ ਹੈ ਤਨ ਬੁੱਧ ਸੋ ਦੀਪਕ ਜਿਉ ਉਜੀਆਰੈ। ਸਤਿਗੁਰੂ ਮਹਾਰਾਜ ਜੀ ਦੇ ਵਿੱਚ ਕੋਈ ਹਰਖ ਤੇ ਕੋਈ ਸ਼ੋਕ ਦਾ ਲੇਸ਼ ਮਾਤਰ ਨਹੀਂ ਹੈ।
1: ਹੰਤਾ ਉਤਪਤ ਨਹਿ ਕਦੇ,
0: ਤੇ ਮਹਾਰਾਜ ਜੀ ਦੇ ਮਨ ਦੇ ਅੰਦਰ ਕਦੇ ਵੀ ਤਨਹੰਤਾ ਨਹੀਂ ਆਉਂਦੀ ਹੈ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤਾਓ ਸਾਰੇ, ਗਜ ਵਜ ਕਰਕੇ ਫਤਿਹ।

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜਨ ਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਕੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸ

ਜੀ ਗੁਰੂ ਗਰੀਬ ਪਰਿਵਾਰ ਜੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀ ਹਾਜ਼ਰੀਆਂ ਪਰਦੇ ਗੁਰੂ ਕੀਆਂ ਸਖਤਾਂ ਵੱਲੋਂ ਗੁਰਬਾਣੀ ਦੇ ਕੀਰਤਨ ਸਤਿਕਾਰ ਵਜੋਂ ਬੇਅੰਤ ਮੈਂ ਅਰਦਾਸ ਕਰਾਈ ਪਾਤਸ਼ਾਹ ਸਤਿਗੁਰੂ ਆਪ ਨਾਮ ਜਨ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਰੁਕਤਾ ਦੇ ਨਾਮ ਦੀ ਦਾਤ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਹੋਏ ਨ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਨੈ ਨ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹਿਤ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ

ਦਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਗ ਜੀਵੈ ਧ੍ਰਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧਰਮ ਸਤਕ ਲਖਿਆਲ ਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ

ਆਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ।

ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵਹਿ ਤਦ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ

ਦੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ

ਦਹਿ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ

ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ

ਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਉਵਰ ਕਰ ਕਾਟ ਦੇਉ ਅਸ ਦੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦੇ।

ਤਹਿ ਹਮਾਰਾ ਜਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਪਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਯਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇ ਧਰ ਸਭ ਹੋਂ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕ

ਸਾਰਾ ਜਾਨ ਆਪ ਨਾ ਮੁਝੈ ਨਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਇ ਹਾਰ ਪਰਾ ਮੈਂ ਆਨ ਦੁਆਰ ਤੁਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਨ ਦਾ ਹੱਥ ਉਬਾਰੋ ਹਮਰੇ ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਬ੍ਰਹਮੋ ਸੋ ਕਹਾ, ਸੋ ਕਹਿ ਜਗ ਮਾਹੇ, ਜੋ ਤਹ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਨ ਦੁਈ ਏਕ ਹੈ, ਬਿਵਿਚਾਰ ਕਿਛੁ ਨਾਹੇ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਿਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਉ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਇ, ਕਬ ਬਾਚ ਦੋਹਰਾ। ਠਾਡ ਭਇਉ ਮੈਂ ਜੋਰ ਕਰ, ਬਚਨ ਕਾ ਅਸਰ ਨਿਆਇ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ, ਨਿਤੁੜ ਧਿਆ ਹੈ ਸੰਤ, ਅੰਤ ਲੈਂਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਤਿਨ ਵਿਧਿਅਨ ਕੀ ਕੁਲ ਵਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ, ਬਾਮਨ ਕੋ ਨਹਿ।

ਇਹ ਤਨ ਬੁੱਧ ਸੋਧੀ ਪੱਕ ਜਿਉ ਜਿਆਰੈ ਗਿਆਨਹਿ ਕੀ ਬੜਨੀ ਮਨੋ ਹੱਥ ਲੈ ਕਾਤਰ ਤਾਕਤਵਾਰ ਬੁਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗ ਬਾ ਸੁਰਗ ਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤਹਿ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆ ਛੈ ਸਕੈ ਨ ਕੋਈ ਸਮ ਸਤਰੈ ਸੈਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ।

ਸਭ ਨਾ ਕਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ ਉਥੈ ਤੇਰੇ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਾਉ ਜਲ ਬਿਖਮ ਅਸ ਗਾਹੁ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਏਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਏ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਤ ਦੇ ਜਗ ਮਹਿ।

ਨਿੰਦਕ ਦੁਸ਼ਟ ਕਿਨ ਮਾਹਿ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਸ਼੍ਰੀ ਵਾਹਿਗੁਰੂ ਜੀ ਅਰਦਾਸ, ਸਿੱਕੋ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਬ ਸ਼ਹੀਦੋ ਮਰੀਦੋ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਦਾਰ ਮੇਲੇ ਵੱਲੋਂ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮੇਲੇ ਵੱਲੋਂ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ ਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇ ਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇਸ਼ਨਾ ਦਰਸ਼ਨ ਦਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਕਾਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।
1: ਬੋਲੇ

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ
1: ਬੋਲੇ।

0: ਸ਼੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਦੇ
1: ਬੋਲੇ।

0: ਕਿਰਪਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ

0: ਕਿਰਪਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ।

ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪ੍ਰਤੀ ਬੇਨਤੀ ਹੈ, ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫਵਾਰਿਆਂ 'ਤੇ ਲੇਜ਼ਰ ਲਾਈਟਾਂ ਰਾਹੀਂ 10 ਗੁਰੂ ਸਾਹਿਬਾਨ ਜੀਆਂ ਦਾ

ਥੋੜੀ ਦੇਰ ਬੈਠ ਜਾਓ।

0: ਪ੍ਰਭ ਕੋ ਸਿਮਰੇ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰੇ ਸਦਾ ਬਿਨਾਸੀ
0: ਸਿਮਰਨ ਤੇ ਲਾਗੇ ਜਿਨ ਆਪ
1: ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
2: ਪ੍ਰਭ ਕੋ ਸਿਮਰੇ ਸਦ ਬਲਹਾਰੀ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ

0: ਲਾਓ ਜੁਗਤ ਕਿਤੇ ਨਾ ਪਾਈਏ ਧਰਮ
1: ਜਿਸ ਲਿਖਿਆ ਧੁਰ ਕਰਮ
2: ਮਨ ਪਰਾ ਪਾਰ ਬ੍ਰਹਮ ਕਾ ਨਿਵਾਸ
0: ਇਸ ਕਾ ਨਾਮ ਸਤ ਰਾਮ ਦਾਸ
2: ਆਤਮ ਰਾਮ ਤੀਸ ਤੀਨ ਰਦਰਿਆ

0: ਸਦ ਹਰ ਕੋ ਨਾਉ
1: ਸਹਿ ਸੁਖਾ ਨਾਨਕ ਗੁਣ ਗਾਉ
0: ਗੁਣ ਗਾਵਤ ਤੇਰੀ ਉਤਰਸ ਮੈਲ
1: ਮੇਰੇ ਜਾਇਓ ਮੈਂ ਵਿਖੈ
0: ਉਹ ਅਚਿੰਤ ਬਸੈ ਸੁਖ ਨਾਲ
1: ਸਾਧ ਸਾਧ ਨਾਮ ਸਮਾਇ
0: ਛਾੜ ਸਿਆਨਪ ਸਗਲੀ

0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਆਸ਼ਵਦੇ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮਿਟਾ
1: ਸਗਲ ਸਮਗਰੀ ਇਕ ਘਟ।

0: ਧਰਿ ਅਨੰਤ
1: ਗੜ ਗੜ ਰਿਹਾ ਪਿਆ ਭਗਵਾਨ
0: ਧਰਨ ਮੇ ਆਕਾਸ ਪਿਆ
1: ਸਰਬ ਲੋਕ ਪੂਰਨ ਰਤਪਾਲ
0: ਬਣ ਤਨ ਪਰਬਤ ਹੈ ਪਾਰ ਬ੍ਰਹਮ
1: ਜੈ ਜੀ ਆਗਿਆ ਤੈਸਾ ਕਰਮ
0: ਕੌਣ ਪਾਣੀ ਬਸੰਤਰ ਮਾਏ
1: ਚਾਰ ਗੁਣ ਦਾ ਦਿਸੇ ਸਮਾਏ
0: ਤੇ ਪਿੰਨ ਨਾਹੀ ਕੋ ਠਾਉ
1: ਗੁਰ ਪ੍ਰਸਾਦ ਨਾ ਰਸੁ ਪਾਉ
0: ਵੇਦ ਪ੍ਰਾਣ ਸਿਮਰਤ ਮੈਂ ਦੇਖ
1: ਸਤ ਸਤ ਸੁਨ ਕਹਤੇ ਏਕ
0: ਪਾਣੀ ਪ੍ਰਭ ਕੀ ਸਭ ਕੋ ਬੋਲੇ

0: ਸਿੰਘ ਜੀ ਕੀ
1: ਸੱਚ ਧਾਰੀ ਸਭ ਸੱਚ
0: ਓਤ ਪੋਤ ਦਾ ਪੰਥ ਸੰਗਰਾਜ
1: ਤਾਂ ਕੀ ਗਤ ਮਤ ਕਹੀ ਨਾ ਜਾਏ
0: ਦੁਖ ਰੋਇ ਦਸੋ ਜੀ ਪਾਏ
1: ਕਾ ਕੀਆ ਸਭ ਪਰਵਾਰ
0: ਗੁਰ ਪ੍ਰਸਾਦ ਨਾਨਕ ਕਿਉ ਜਾਣ
1: ਜਾਣੇ ਤਿਸ ਸਦਾ ਸੁਖ ਹੋਏ
0: ਆਪ ਮਿਲਾਏ ਲੈ ਪ੍ਰਭ ਸੋਏ
1: ਤਨਵੰਤ ਕਲਵੰਤ ਪਤਵੰਤ
0: ਜੀਵਨ ਮੁਕਤ

సత్నా.

ਇਹ ਕੋਈ ਰਾਜਾ ਬਣ ਜਾਵੇ ਬੱਚਾ, ਬੱਚੇ ਖੇਡਦੇ ਨਾ, ਕੋਈ ਰਾਜਾ ਬਣ ਜਾਂਦਾ, ਕੋਈ ਵਜ਼ੀਰ ਬਣ ਜਾਂਦਾ, ਕੋਈ ਸਿਪਾਹੀ ਬਣ ਜਾਂਦਾ, ਕੋਈ ਅਫਸਰ ਬਣ ਜਾਂਦਾ, ਪਰ ਕਦੋਂ ਤੱਕ? ਜਦੋਂ ਤੱਕ ਉਹਨਾਂ ਦੀ ਖੇਡ ਹੈ। ਜਿਸ ਵੇਲੇ ਖੇਡ ਸਮਾਪਤ ਹੋ ਜਾਵੇ, ਕੋਈ ਰਾਜਾ ਨਹੀਂ, ਕੋਈ ਅਫਸਰ ਨਹੀਂ, ਕੋਈ ਵੀ ਕੁਛ ਨਹੀਂ, ਉਸ ਤੋਂ ਬਾਅਦ ਉਹ ਖੇਡ ਸਮਾਪਤ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਪ੍ਰਿਥੀ ਚੰਦ, ਠੀਕ ਹੈ ਜੇ ਤੂੰ ਗੁਰਦਾਂ ਤੇ ਬੈਠ ਵੀ ਜਾਵੇ, ਗੱਦੀ ਲਾ ਦੇਵੇ, ਗੁਰੂ ਦੇ ਵਰਗਾ ਤੂੰ ਬਣਨ ਦੀ ਕੋਸ਼ਿਸ਼ ਵੀ ਕਰੇ, ਦੰਭ ਕਰੇ, ਪਖੰਡ ਕਰੇ, ਧਿਆਨ ਰੱਖਣਾ ਜਿਸ ਵੇਲੇ ਕੋਈ ਸਿੱਖ ਚੱਲ ਕੇ ਆਵੇਗਾ ਅਤੇ ਉਹਦੇ ਅੰਦਰ ਦੀ ਜਾਣਨ ਦੀ ਗੱਲ ਆਵੇਗੀ, ਵਾਰੀ ਆਵੇਗੀ, ਅੰਤਰਜਾਮੀ ਸਤਿਗੁਰ ਪੂਰਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਤੇਰਾ ਪਖੰਡ ਉੱਥੇ ਖਤਮ ਹੋ ਜਾਵੇਗਾ। ਕਿਉਂਕਿ ਸਿੱਖ ਦੇ ਅੰਦਰ ਦੀ ਜਾਣਨ ਵਾਲਾ ਇੱਕੋ ਹੀ ਹੈ, ਉਹ ਹੈ ਪੂਰਾ ਗੁਰੂ। ਤੇ ਜਿਸ ਵੇਲੇ ਸਤਸੰਗਤ ਜੀ ਉੱਥੋਂ ਫਿਰ ਲੜ ਕੇ ਨਾ, ਭਾਈ ਗੁਰਦਾਸ ਜੀ ਦੇ ਪਾਸੋਂ ਲੜ ਕੇ ਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕੋਲ ਆਏ, ਬਾਬੇ ਪ੍ਰਿਥੀ ਚੰਦ ਨੇ ਕਿਹਾ, ਮੈਂ ਤੁਹਾਨੂੰ ਤੇ ਤੁਹਾਡੇ ਪੁੱਤਰ ਭਾਓ ਗੁਰੂ ਅਰਜਨ ਦੇਵ ਜੀ ਨੂੰ ਮੈਂ ਫੜਾ ਦਿਆਂਗਾ, ਬਾਦਸ਼ਾਹ ਨੂੰ ਜਾ ਕੇ ਮਿਲਾਂਗਾ, ਤੁਹਾਨੂੰ ਜੇਲ੍ਹ ਵਿੱਚ ਪਵਾਵਾਂਗਾ, ਮੇਰਾ ਅਧਿਕਾਰ ਹੈ। ਤੇ ਉਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਹਾ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਬੜੀ ਰੇ ਤੋਹੋ ਤਿੰਨ ਸਿਓ ਝਗਰਤ ਪਾਪ। ਜਿਹੜੇ ਬੱਚੇ ਨਾ ਵੱਡੇ ਹੋ ਕੇ ਆਪਣੇ ਮਾਤਾ ਪਿਤਾ ਨਾਲ ਲੜ ਪੈਂਦੇ ਨਾ, ਉਹਨਾਂ ਨੂੰ ਇਹ ਸ਼ਹੀਦੀ ਗੁਰਪੁਰਬ ਦੇ ਦਿਨਾਂ ਤੋਂ ਇਹ ਸਿੱਖਿਆ ਵੀ ਲੈਣੀ ਚਾਹੀਦੀ ਕਿ ਜਿਸ ਵੇਲੇ ਪ੍ਰਿਥੀ ਚੰਦ ਪੁੱਠਾ ਬੋਲੇ ਨਾ ਆਪਣੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ, ਤਾਂ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਜਿਹੜਾ ਦਾਸ ਨੇ ਪੜ੍ਹਿਆ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਉਹਦੇ ਵਿੱਚ ਸਾਫ ਸ਼ਬਦਾਂ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ, ਜਿਨਕੇ ਜਣੇ, ਜਣੇ ਕਹਿੰਦੇ ਪੈਦਾ ਹੋਣਾ, ਜਿਨ੍ਹਾਂ ਮਾਤਾ ਪਿਤਾ ਤੋਂ ਅਸੀਂ ਸੰਸਾਰ ਵਿੱਚ ਆਏ ਹਾਂ, ਤਿੰਨ ਸਿਓ ਝਗੜਤ ਪਾਪ। ਮਹਾਰਾਜ ਕਹਿਣ ਲੱਗੇ, ਪੁੱਤ ਉਹਨਾਂ ਦੇ ਨਾਲ ਝਗੜਨਾ ਸਭ ਤੋਂ ਵੱਡਾ ਪਾਪ ਹੈ। ਫਿਰ ਜਿਸ ਪੈਸਿਆਂ ਦਾ ਤੂੰ ਹੰਕਾਰ ਕਰਦਾ ਹੈ, ਜਿਸ ਧਨ ਕਾ ਤੂੰ ਗਰਵ ਕਰਦ ਹੋ, ਸੋ ਧਨ ਕਿਸ ਹੈ ਨਾ ਆਪ, ਉਹ ਕਿਸ ਦਾ ਹੋਇਆ? ਜਿਸ ਮਾਇਆ ਦਾ ਹੰਕਾਰ ਕਰਕੇ ਅੱਜ ਆਪਣੇ ਪਿਓ ਦੇ ਅੱਗੇ ਖੜ ਕੇ ਬੋਲਦਾ ਹੈ। ਹੁਣ ਮਾਇਆ ਵੀ ਕਿਹੜੀ ਆਪਣੀ ਕਮਾਈ ਸੀ? ਉਹ ਵੀ ਮਸੰਦਾਂ ਦੇ ਕੋਲੋਂ, ਸੰਗਤ ਦੀ ਜਿਹੜੀ ਮਾਇਆ ਸੀ ਉਹ ਇਕੱਠੀ ਕਰ ਲਈ ਸੀ, ਤੇ ਜਿਹੜੀ ਮਾਇਆ ਚੋਰੀ ਦੀ ਹੈ ਇਕੱਠੀ ਕੀਤੀ ਹੈ, ਉਹ ਮਾਇਆ ਦਾ ਹੰਕਾਰ ਕਰੇ ਤਾਂ ਇਸ ਤੋਂ ਵੱਡੀ ਮੂਰਖਤਾ ਕੀ ਹੈ? ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਤਾ ਦੇ ਕੇ ਆਪ ਜੋਤੀ ਜੋਤ ਸਮਾਏ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਸ ਦਿਨ ਤੋਂ ਬਾਅਦ ਪ੍ਰਿਥੀ ਚੰਦ ਨੇ ਪੁਰਜ਼ੋਰ ਵਿਰੋਧ ਕੀਤਾ। ਉਹਨਾਂ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਗਟ ਹੋਏ, ਉਹਨਾਂ ਨੂੰ ਕਈ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਕਹਿੰਦੇ ਸੀ ਪ੍ਰਿਥੀ ਚੰਦ ਕਿ ਜਿਹੜਾ ਛੋਟਾ ਬੂਟਾ ਹੋਵੇ ਨਾ, ਛੋਟਾ ਬਿਲਕੁਲ ਪੌਦਾ, ਉਹ ਜਿਹੜਾ ਛੋਟਾ ਬੂਟਾ ਹੈ ਉਹਨੂੰ ਪੁੱਟਣ ਵਾਸਤੇ ਕਿੰਨਾ ਬਲ ਲੱਗਦਾ, ਕਿੰਨਾ ਜ਼ੋਰ ਲੱਗਦਾ, ਬੰਦਾ ਦੋ ਉਂਗਲਾਂ ਦੇ ਨਾਲ ਪੁੱਟ ਸੁੱਟਦਾ ਹੈ। ਪਰ ਜਦੋਂ ਉਹ ਵਿਸ਼ਾਲ ਰੁੱਖ ਦਾ ਰੂਪ ਧਾਰ ਲਵੇ ਨਾ, ਸਤਸੰਗਤ ਜੀ ਉਹਨੂੰ ਫਿਰ ਬੜੇ ਯਤਨਾਂ ਦੇ ਨਾਲ ਪੁੱਟਣਾ ਪੈਂਦਾ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਪ੍ਰਗਟ ਹੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੇ ਪ੍ਰਿਥੀ ਚੰਦ ਨੇ ਕਿਹਾ, ਬਈ ਬਚਪਨ ਵਿੱਚ ਹੀ ਖਤਮ ਕਰ ਦਿਓ, ਵੱਡਾ ਹੋ ਜਾਵੇਗਾ ਤੇ ਫਿਰ ਮਾਰਨਾ ਬੜਾ ਮੁਸ਼ਕਲ ਹੈ। ਪਰ ਹਰ ਕੋਸ਼ਿਸ਼ ਨਾਕਾਮਯਾਬ ਰਹੀ। ਪ੍ਰਿਥੀ ਚੰਦ ਨੇ ਕਦੇ ਸੁਲਹੀ ਨੂੰ ਲਿਆਂਦਾ, ਕਦੇ ਸੁਲੱਭੀ ਨੂੰ ਲਿਆਂਦਾ, ਕਦੇ ਸਤਸੰਗਤ ਜੀ ਕੁਛ ਕੋਸ਼ਿਸ਼ ਕੀਤੀ, ਪਰ ਹਰ ਵਾਰੀ ਨਾਕਾਮ ਰਹੇ। ਇਹ ਇੱਕ ਕਾਰਨ ਸੀ। ਪ੍ਰਿਥੀ ਚੰਦ ਜਾ ਕੇ ਫਿਰ ਚੰਦੂ ਨੂੰ ਮਿਲਦਾ ਹੈ, ਜਹਾਂਗੀਰ ਨੂੰ ਮਿਲਦੇ ਨੇ, ਅਨੇਕਾਂ ਯਤਨ ਕਰਦੇ ਨੇ ਵੀ ਕਿਵੇਂ ਨਾ ਕਿਵੇਂ ਤਰੀਕੇ ਦੇ ਨਾਲ ਮੈਂ ਇਹਨਾਂ ਨੂੰ ਖਤਮ ਕਰਾਂ ਤੇ ਗੁਰਤਾ ਤੇ ਬੈਠਾਂ। ਦੂਸਰਾ ਕਾਰਨ ਸਤਸੰਗਤ ਜੀ ਇਹ ਸੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਾ। ਚੰਦੂ ਜਿਸ ਦੇ ਲੜਕੀ ਦਾ ਰਿਸ਼ਤਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਇਆ ਸੀ, ਇਸ ਇਤਿਹਾਸ ਲਮੇਰਾ ਹੈ। ਜਿਸ ਵੇਲੇ ਸਤਸੰਗਤ ਜੀ ਰਿਸ਼ਤਾ ਦੇ ਕੇ ਨਾ ਲਾਗੀ ਵਾਪਸ ਲਾਹੌਰ ਗਏ ਤੇ ਉਹ ਚੰਦੂ ਨੂੰ ਜਾ ਕੇ ਗੱਲ ਦੱਸੀ। ਚੰਦੂ ਨੇ ਕਿਹਾ ਸੀ, ਕੰਨਿਆ ਈਂਟ ਚੁਬਾਰੋ ਕੀ ਮੰਮ, ਮੋਰੀ ਕੁਲ ਮੈਂ ਦੀ ਸੋਏ। ਕਹਿੰਦੇ ਮੇਰੀ ਬੱਚੀ ਚੁਬਾਰੇ ਦੀ ਇੱਟ ਹੈ, ਤੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਘਰ ਤੁਸੀਂ ਮੇਰੀ ਧੀ ਦਾ, ਮੇਰੇ ਬੱਚੀ ਦਾ ਰਿਸ਼ਤਾ ਘਰ ਆਏ ਹੋ, ਉਹ ਤਾਂ ਮੋਰੀ ਦੀ ਇੱਟ ਦੇ ਸਮਾਨ ਹੈ, ਮੋਰੀ ਦੇ ਥਾਂ ਹੈ। ਭਾਓ ਨੀਵਾਂ ਦੱਸਿਆ ਗੁਰੂ ਘਰ ਨੂੰ, ਆਪਣੇ ਆਪ ਨੂੰ ਉੱਚਾ ਦੱਸਿਆ। ਤੇ ਇੰਨਾ ਹੰਕਾਰ ਹੋਵੇ, ਇਹ ਦਿੱਲੀ ਦੀ ਜਿਹੜੀ ਸੰਗਤ ਸੀ ਨਾ ਸਤਸੰਗਤ ਜੀ, ਉਹਨਾਂ ਦੇ ਕੰਨ ਵਿੱਚ ਇਹ ਹੰਕਾਰੀ ਦੇ ਇਹ ਬੋਲ ਸੁਣ ਉਹਨਾਂ ਨੇ ਲਏ।
ਉਹਨਾਂ ਦੇ ਕੰਨਾਂ ਵਿੱਚ ਜਦੋਂ ਬੋਲ ਪਏ।

0: ਆਪਣੇ ਆਪ ਨੂੰ ਚਵਾਰਾ ਤੇ ਗੁਰੂ ਨਾਨਕ ਦੇ ਘਰ ਨੂੰ ਇਹਨੇ ਮੋਹਰੀ ਦੱਸਿਆ। ਹੁਣ ਮੋਹਰੀ ਤੁਸੀਂ ਸਮਝਦੇ ਹੋ, ਸਿਆਣੇ ਬੈਠੇ ਹੋ, ਜਿੱਥੋਂ ਘਰ ਦਾ ਸਾਰਾ ਗੰਦਾ ਪਾਣੀ ਜਾਂਦਾ ਨਾ ਉਹਨੂੰ ਮੋਹਰੀ ਕਹਿੰਦੇ। ਤੇ ਉਸ ਵੇਲੇ ਸਿੱਖਾਂ ਦੇ ਹਿਰਦੇ ਵਿੱਚ ਬਹੁਤ ਸਿੱਖਾਂ ਦੇ ਹਿਰਦੇ ਦੁਖੇ। ਉਹਨਾਂ ਨੇ ਫਿਰ ਚਿੱਠੀ ਲਿਖੀ ਇੱਕ ਸ਼੍ਰੀ ਅੰਮ੍ਰਿਤਸਰ ਸਾਹਿਬ। ਉਹ ਚਿੱਠੀ ਜਦੋਂ ਜਾ ਕੇ ਸਿੱਖ ਨੇ ਫੜਾਈ, ਲਾਗੀਆਂ ਦੇ ਜਾਣ ਤੋਂ ਪਹਿਲਾਂ ਸਿੱਖ ਨੇ ਦਰਬਾਰ ਵਿੱਚ ਜਾ ਕੇ ਚਿੱਠੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਦਿੱਤੀ। ਉਹ ਚਿੱਠੀ ਖੋਲੀ, ਉਹਦੇ ਸ਼ਬਦ ਸਨ, ਆਪ ਚੁਬਾਰਾ ਬਣਿਓ ਪਾਪੀ, ਗੁਰ ਕਾ ਘਰ ਇਨ ਮੋਰੀ ਥਾਪੀ, ਨਿੰਦੀ ਇਸ ਬਿਨ ਇਤ ਇਨ ਗੁਰ ਗਾਦੀ, ਇਨਕੇ ਸੰਗ ਨਾ ਚਾਹੀਏ ਸ਼ਾਦੀ। ਉਹਦੇ ਵਿੱਚ ਬੇਨਤੀ ਸੀ ਸਿੱਖਾਂ ਦੀ ਕਿ ਆਪ ਚੁਬਾਰਾ ਬਣਿਆ ਫਿਰਦਾ ਚੰਦੂ, ਗੁਰੂ ਦੇ ਘਰ ਨੂੰ ਇਹਨੇ ਮੋਹਰੀ ਦੱਸਿਆ ਹੈ। ਮਹਾਰਾਜ ਐਸੇ ਹੰਕਾਰੀ ਦੇ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਾਸਤੇ ਨਾ ਲਿਆ ਜਾਏ, ਇਹ ਸਾਡੀ ਬੇਨਤੀ ਹੈ। ਤੇ ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਸਿੱਖਾਂ ਦਾ ਮਾਣ ਵਧਾਇਆ। ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਨਹੀਂ ਪਰਵਾਹ ਕੀਤੀ ਕਿ ਅਗਲਾ ਜਿਹੜਾ ਹੈ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੇ ਦੀਵਾਨ ਚੰਦੂ ਦਾ ਦੀਵਾਨ ਹੈ, ਚੰਦੂ ਜਿਹੜਾ ਹੈ ਬਾਦਸ਼ਾਹ ਦਾ ਦੀਵਾਨ ਹੈ, ਇਹਦੀ ਪਰਵਾਹ ਨਹੀਂ ਕੀਤੀ। ਇੰਨੇ ਵੱਡੇ ਅਮੀਰ ਘਰਾਣੇ ਦਾ ਰਿਸ਼ਤਾ, ਪਾਤਸ਼ਾਹ ਜੀ ਕਹਿੰਦੇ ਸਮਾਂ ਆ ਜਾਵੇ, ਅਸੀਂ ਆਪਣੇ ਸੰਗਤ ਵਾਸਤੇ ਸਿੱਖਾਂ ਵਾਸਤੇ ਪੁੱਤਰ ਕੁਰਬਾਨ ਕਰ ਦਿਆਂਗੇ, ਸਮਾਂ ਆ ਜਾਵੇ ਅਸੀਂ ਆਪਣਾ ਧਨ ਕੁਰਬਾਨ ਕਰ ਦਿਆਂਗੇ, ਸਮਾਂ ਆ ਜਾਵੇ ਅਸੀਂ ਤਨ ਵੀ ਕੁਰਬਾਨ ਕਰ ਦਿਆਂਗੇ, ਸੁੱਤ ਬਿੱਤ ਤਨ ਧਨ ਆਦਿ ਸਭ ਤਜਤ ਨਾ ਲਾਵੋ ਦੇਰ। ਕਹਿੰਦੇ ਬਿਲਕੁਲ ਦੇਰੀ ਨਹੀਂ ਲਾਵਾਂਗੇ ਜੇ ਸਿੱਖਾਂ ਵਾਸਤੇ ਸਾਨੂੰ ਇਹ ਸਭ ਕੁਛ ਕੁਰਬਾਨ ਕਰਨਾ ਪਵੇ। ਪਰ ਕਹਿਣ ਲੱਗੇ ਸਿੱਖ ਬਚਨ ਕੋ ਤਿਆਗਵੋ ਤਉ ਨਾ ਹਮ ਕੋ ਹੇਰ। ਕਹਿੰਦੇ ਜੇ ਸਿੱਖ ਦੇ ਬਚਨ ਨੂੰ ਤਿਆਗਣ ਦੀ ਗੱਲ ਆਵੇ ਉਹ ਸਾਡੇ ਤੋਂ ਨਹੀਂ ਹੋ ਸਕਦਾ। ਅਸੀਂ ਪੁੱਤਰ ਪਰਿਵਾਰ ਧਨ ਸਭ ਕੁਛ ਤਿਆਗਣ ਨੂੰ ਤਿਆਰ ਹਾਂ ਪਰ ਸਿੱਖਾਂ ਦਾ ਬਚਨ ਅਸੀਂ ਨਹੀਂ ਮੋੜ ਸਕਦੇ। ਸਾਧ ਸੰਗਤ ਜੀ, ਇੰਨਾ ਪਿਆਰ ਕਰਨ ਵਾਲਾ ਗੁਰੂ ਕਿੱਥੇ ਹੋਵੇਗਾ? ਸੰਸਾਰ ਦੇ ਵਿੱਚ ਜਿੱਥੇ ਵੀ ਨਿਗਾਹ ਮਾਰੋ ਅੱਜ ਹਰ ਪਾਸੇ ਸਾਧ ਸੰਗਤ ਜੀ ਸਵਾਰਥ ਹੈ, ਆਪਣੇ ਸਵਾਰਥ ਤੋਂ ਇਲਾਵਾ ਕੁਛ ਵੀ ਨਹੀਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖਾਂ ਦੇ ਬਚਨ ਨੂੰ ਉੱਥੇ ਉੱਪਰ ਨੂੰ ਚੁੱਕਿਆ ਤੇ ਆਖਿਆ ਸਾਨੂੰ ਸਿੱਖ ਦਾ ਬਚਨ ਅਸੀਂ ਮੋੜ ਨਹੀਂ ਸਕਦੇ। ਭਾਵੇਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਡਰਾਉਣ ਦਾ ਵੀ ਉਹਨੇ ਯਤਨ ਕੀਤਾ, ਧਮਕੀ ਵੀ ਭੇਜੀ, ਪਰ ਬੇਪਰਵਾਹ ਸਦਾ ਰੰਗ ਹਰ ਗਏ ਜਾਕੋ ਪਾਕ ਸਵਾਮੀ। ਬੇਪਰਵਾਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਨਾ ਮੰਨਿਆ। ਫਿਰ ਤੀਸਰਾ ਕਾਰਨ ਸਾਧ ਸੰਗਤ ਜੀ ਸਭ ਤੋਂ ਵੱਡਾ ਤੇ ਮੇਨ ਸੀ, ਉਹ ਜਹਾਂਗੀਰ ਦੀ ਕੂੜ ਜਿਹੜੀ ਨੀਤੀ ਸੀ। ਕਿਉਂਕਿ ਜਿਹੜਾ ਜਹਾਂਗੀਰ ਸੀ ਨਾ ਉਹਦੀ ਆਪਣੀ ਲਿਖਤ ਵਿੱਚ ਇਹ ਲਿਖਦਾ ਹੈ ਕਿ ਤਿੰਨ ਚਾਰ ਪੁਸ਼ਤਾਂ ਤੋਂ ਇਹਨਾਂ ਦੀ ਜਿਹੜੀ ਦੁਕਾਨ ਹੈ ਝੂਠ ਦੀ ਉਹ ਮੇਰੇ ਅੱਖਾਂ ਵਿੱਚ ਰਿੜਦੀ ਹੈ। ਮੈਂ ਬੜਾ ਯਤਨ ਬੜੇ ਚਿਰਾਂ ਤੋਂ ਮੈਂ ਇਹ ਯਤਨ ਵਿੱਚ ਹੈ ਕਿ ਇਹ ਝੂਠ ਦੀ ਦੁਕਾਨ, ਗੁਰੂ ਘਰ ਨੂੰ ਇਹ ਝੂਠ ਦੀ ਦੁਕਾਨ ਕਹਿੰਦਾ ਸੀ, ਇਹਨੂੰ ਬੰਦ ਕਰਾਂ। ਤੇ ਉਹ ਬਹਾਨਾ ਉਸਨੂੰ ਕਿੱਥੋਂ ਮਿਲਿਆ? ਖੁਸਰੋ ਦੀ ਬਗਾਵਤ ਤੋਂ। ਉਹਦਾ ਪੁੱਤਰ ਸੀ ਖੁਸਰੋ। ਅਕਬਰ ਦੀ ਮੌਤ ਤੋਂ ਬਾਅਦ ਇੱਥੇ ਧਿਆਨ ਦੇਣਾ, ਦੋ ਫਿਰਕੇ ਸਨ ਮੁਸਲਮਾਨਾਂ ਵਿੱਚ। ਇੱਕ ਜਿਹੜਾ ਫਿਰਕਾ ਸੀ ਉਹ ਨਕਸ਼ਬੰਦੀ, ਇੱਕ ਜਿਹੜਾ ਗਰੁੱਪ ਕਹਿ ਲਓ ਆਪ ਜੀ ਦੇ ਸਮਝਣ ਵਾਸਤੇ, ਦੋ ਜਿਹੜੇ ਸਤਸੰਗਤ ਜੀ ਫਿਰਕੇ ਸਨ ਮੁਸਲਮਾਨਾਂ ਵਿੱਚ, ਇੱਕ ਕੱਟਰ ਮੁਸਲਮਾਨਾਂ ਦਾ ਸੀ, ਇੱਕ ਜਿਹੜੇ ਸੀ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਸੀ। ਜਿਹੜੇ ਕੱਟੜਵਾਦੀ ਮੁਸਲਮਾਨ ਸਨ ਉਹਨਾਂ ਦਾ ਫਿਰਕਾ ਸੀ ਨਕਸ਼ਬੰਦੀ, ਦੂਸਰਾ ਸੀ ਜਾਂ ਦੂਸਰਾ ਜਿਹੜਾ ਫਿਰਕਾ ਸੀ ਉਹ ਚਿਸ਼ਤੀ ਸੀ। ਜਿਹੜਾ ਨਕਸ਼ਬੰਦੀ ਫਿਰਕਾ ਸੀ ਨਾ, ਇਹ ਨਕਸ਼ਬੰਦੀ ਦੇ ਵਿੱਚ ਜਿਹੜਾ ਅਹਿਮਦ ਸਰਹੰਦੀ ਉਹ ਇਹਦਾ ਮੁਖੀ ਸੀ, ਜਿਹੜਾ ਸਰਹੰਦ ਦਾ ਰਹਿਣ ਵਾਲਾ ਸੀ। ਫਿਰ ਅੱਗੇ ਇਹਦੇ ਚੇਲੇ ਸੀ ਜਿਹੜਾ ਕਿ ਮੁਰਤਜਾ ਖਾਨ ਸੀ, ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਜਿਸਨੇ ਕੀਤਾ ਸੀ ਮੁਰਤਜਾ ਖਾਨ। ਐਸੇ ਲੋਕ, ਫਿਰ ਇਤਿਹਾਸ ਨੂੰ ਪੜ੍ਹੀਏ ਤੇ ਹੋਰ ਸਾਨੂੰ ਪਤਾ ਲੱਗਦਾ ਹੈ, ਜਿਹੜਾ ਜਮਸ਼ੈਦ ਖਾਨ ਦਸਵੇਂ ਪਾਤਸ਼ਾਹ ਜੀ ਦੇ ਉੱਪਰ ਜਿਸਨੇ ਇਸ ਧਰਤੀ ਤੇ ਖੰਜਰ ਨਾਲ ਵਾਰ ਕੀਤਾ ਸੀ ਨਾ, ਉਹ ਜਮਸ਼ੈਦ ਖਾਨ ਵੀ ਇਹ ਸਰਹੰਦੀ ਦਾ ਚੇਲਾ ਸੀ। ਵਜ਼ੀਰ ਖਾਨ ਜਿਹੜਾ ਸੂਬਾ ਸਰਹੰਦ ਸੀ ਉਹ ਵੀ ਇਹਦਾ ਮੁਰੀਦ, ਇਹਨੂੰ ਮੰਨਦਾ ਸੀ। ਇਹ ਜਿਹੜਾ ਸ਼ੇਖ ਅਹਿਮਦ ਸਰਹੰਦੀ ਸੀ ਨਾ, ਇਹ ਸਤਸੰਗ ਜੀ ਚਿਰਾਂ ਤੋਂ ਉਡੀਕ ਵਿੱਚ ਸੀ ਕਿ ਕਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਜਾਵੇ। ਕਿਉਂਕਿ ਇਹ ਕੱਟਣ ਮੁਸਲਮਾਨਾਂ ਨੂੰ ਇਹ ਗੱਲ ਚੁੱਭਦੀ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਿੱਛੇ ਹਿੰਦੂ ਜਾਂਦੇ ਸਾਨੂੰ ਪਰਵਾਹ ਨਹੀਂ, ਪਰ ਮੁਸਲਮਾਨ ਇਹਨਾਂ ਦੇ ਕੋਲ ਕਿਉਂ ਜਾਂਦੇ ਨੇ? ਚਿਸ਼ਤੀ ਫਿਰਕਾ ਕਿਹੜਾ ਸੀ? ਚਿਸ਼ਤੀ ਫਿਰਕੇ ਵਿੱਚ ਕਿਹੜੇ ਲੋਕ ਸਨ? ਸਾਈ ਮੀਆਂ ਮੀਰ ਵਰਗੇ, ਜਿਹੜੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਬੜੀ ਸ਼ਰਧਾ ਰੱਖਦੇ ਸਨ, ਸਾਈਂ ਮੀਆਂ ਮੀਰ ਵਰਗੇ, ਪੀਰ ਬੁੱਧੂ ਸ਼ਾਹ ਜੀ ਵਰਗੇ, ਇਹ ਸਾਰੇ ਜਿਹੜੇ ਮਹਾਂਪੁਰਖ ਸਨ ਨਾ ਸਤ ਸੰਗਤ ਜੀ, ਜਿਹੜੇ ਗੁਰੂ ਘਰ ਦੇ ਉੱਪਰ ਸ਼ਰਧਾ ਰੱਖਦੇ ਸੀ। ਪੀਰ ਬੁੱਧੂ ਸ਼ਾਹ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਇੱਕ ਬਚਨ ਤੇ ਆਪਣੇ ਚਾਰੇ ਪੁੱਤਰ ਵਾਰ ਦਿੱਤੇ ਸਨ। ਇਹ ਚਿਸ਼ਤੀ ਫਿਰਕੂ ਦੇ ਸਾਰੇ ਮਹਾਂਪੁਰਖ ਸਨ ਜਿਹੜੇ ਗੁਰੂ ਘਰ ਦੇ ਨਾਲ ਪਿਆਰ ਕਰਦੇ ਸਨ, ਪਰ ਜਿਹੜੇ ਨਕਸ਼ਬੰਦੀ ਫਿਰਕੇ ਦੇ ਲੋਕ ਸਨ ਉਹ ਨਹੀਂ ਸੀ ਚਾਹੁੰਦੇ ਕਿ ਗੁਰੂ ਘਰ ਦੇ ਨਾਲ ਸਾਡੇ ਮੁਸਲਮਾਨ ਜਾ ਕੇ ਰਲਣ। ਤੇ ਇੱਥੋਂ ਤੱਕ ਜਿਹੜਾ ਵਜ਼ੀਦ ਖਾਨ ਸੀ ਉਹਦਾ ਜਲੋਦਰ ਦਾ ਰੋਗ ਜਿਹੜਾ ਸੀ ਨਾ ਉਹ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਦੂਰ ਹੋਇਆ ਸੀ। ਹੁਣ ਮੁਸਲਮਾਨ ਵੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ, ਉਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੰਗਤ ਕਰ ਰਹੇ ਸਨ। ਇਸ ਕਰਕੇ ਇਹਨਾਂ ਨੇ ਇਸ ਸ਼ਰਤ ਤੇ ਜਹਾਂਗੀਰ ਨੂੰ ਤਖ਼ਤ ਤੇ ਬਿਠਾਇਆ। ਭਾਵੇਂ ਅਕਬਰ ਚਾਹੁੰਦਾ ਸੀ ਕਿ ਖੁਸਰੋ ਨੂੰ ਮੈਂ ਤਖ਼ਤ ਦਿਆਂ, ਪਰ ਸਮੇਂ ਨੂੰ ਦੇਖ ਕੇ ਉਹਨੇ ਜਿਹੜਾ ਤਖ਼ਤ ਸੀ ਗੱਦੀ ਸੀ ਉਹ ਆਪਣੇ ਪੁੱਤਰ ਸਲੀਮ ਨੂੰ ਦਿੱਤੀ, ਜਿਸ ਨੇ ਆਪਣਾ ਨਾਮ ਫਿਰ ਜਹਾਂਗੀਰ ਰੱਖਿਆ। ਤੇ ਸਾਧ ਸੰਗਤ ਜੀ, ਜਹਾਂਗੀਰ ਦਾ ਪੁੱਤਰ ਖੁਸਰੋ ਇਹਨੇ ਬਗਾਵਤ ਕੀਤੀ ਤੇ ਬਗਾਵਤ ਕਰਨ ਕਰਕੇ ਇਹਨੂੰ ਫਿਰ ਸਾਧ ਸੰਗਤ ਜੀ ਫੜ ਲਿਆ ਗਿਆ ਤੇ ਫੜ ਕੇ ਇਹਨੂੰ ਮਾਰ ਦਿੱਤਾ ਗਿਆ। ਫਿਰ ਕੁਛ ਮਹੀਨਿਆਂ ਤੋਂ ਬਾਅਦ ਇਹ ਦੋਸ਼ ਲਾਇਆ ਗਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਖੁਸਰੋ ਨੂੰ ਆਪਣੇ ਕੋਲ ਬੁਲਾਇਆ ਹੈ, ਸਰੋਪਾ ਦਿੱਤਾ ਹੈ, ਲੰਗਰ ਛਕਾਇਆ ਹੈ ਅਤੇ ਤਿਲਕ ਲਾਇਆ ਹੈ। ਭਾਵੇਂ ਕਿ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਜਹਾਂਗੀਰ ਦਾ ਇਹ ਕੋਈ ਦੋਸ਼ ਤਾਂ ਹੈ ਨਹੀਂ। ਇੱਥੇ ਜੋ ਵੀ ਆਵੇ, ਚਾਹੇ ਉਹ ਮੁਸਲਮਾਨ ਹੈ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌਹਾਂ ਵਰਨਾ ਕੋ ਸਾਂਝਾ। ਅੱਜ ਜਹਾਂਗੀਰ ਕਹਿੰਦਾ ਮੇਰੇ ਪੁੱਤਰ ਬਾਗੀ ਪੁੱਤਰ ਨੂੰ ਇਹਨਾਂ ਨੇ ਲੰਗਰ ਛਕਾਇਆ ਹੈ। ਇਹਦਾ ਪਿਤਾ ਅਕਬਰ ਵੀ ਤੀਜੇ ਪਾਤਸ਼ਾਹ ਦੇ ਦਰਬਾਰ ਵਿੱਚ ਆ ਕੇ ਲੰਗਰ ਛਕ ਗਿਆ ਸੀ ਤੇ ਗੁਰੂ ਸਾਹਿਬ ਜੀ ਦੇ ਕੋਲੋਂ ਅਸੀਸਾਂ ਲੈ ਕੇ ਗਿਆ ਸੀ। ਤੇ ਜਿਸ ਵੇਲੇ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੈਦ ਵਿੱਚ ਲਿਆਇਆ ਗਿਆ। ਤੇ ਜਿਹੜਾ ਪਹਿਲਾ ਦਿਨ, ਜਿਸ ਦਿਨ ਗਿਆਨੀ ਜੀ ਨੇ ਕਥਾ ਕੀਤੀ ਭਾਈ ਤਨਵੀਰ ਸਿੰਘ ਜੀ ਨੇ, ਉਸ ਦਿਨ ਤੋਂ ਆਉਣ ਵਾਲੇ 18 ਤਰੀਕ ਤੱਕ 5 ਦਿਨ ਸੱਚੇ ਪਾਤਸ਼ਾਹ ਜੀ ਨੂੰ ਤਸੀਹੇ ਦਿੱਤੇ ਗਏ। ਜਿਹੜਾ ਪਹਿਲਾ ਦਿਨ ਸੀ, ਜਿਹੜਾ ਪਹਿਲਾ ਦਿਨ ਆਪ ਜੀ ਨੇ ਕਥਾ ਸਰਵਣ ਕੀਤੀ ਹੈ, ਉਹ ਤਸੀਹਾ ਕਿਹੜਾ ਸੀ? ਭੁੱਖੇ ਰਹਿਣ ਦਾ। ਉਸ ਦਿਨ ਸੱਚੇ ਪਾਤਸ਼ਾਹ ਜੀ ਨੂੰ ਜਹਾਂਗੀਰ ਦੇ ਹਵਾਲੇ ਕੀਤਾ ਗਿਆ ਤੇ ਜਹਾਂਗੀਰ ਨੇ ਉਸ ਦਿਨ ਸਭ ਤੋਂ ਪਹਿਲਾਂ ਇਹ ਸ਼ਰਤ ਰੱਖੀ ਕਿ ਹੁਣ ਤੁਸੀਂ ਮੇਰੇ ਹੱਥ ਆ ਗਏ ਹੋ, ਜਾਂ ਮੇਰੇ ਬੱਚੀ ਦਾ ਰਿਸ਼ਤਾ ਕਬੂਲ ਕਰੋ, ਜਾਂ ਤੁਸੀਂ ਜਿਹੜਾ ਜੁਰਮਾਨਾ 2 ਲੱਖ ਤੁਹਾਨੂੰ ਲਾਇਆ ਹੈ ਜਹਾਂਗੀਰ ਬਾਦਸ਼ਾਹ ਵੱਲੋਂ ਉਹ ਭਰੋ, ਜਾਂ ਫਿਰ ਮੁਹੰਮਦ ਸਾਹਿਬ ਦੀ ਵਡਿਆਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰੋ। ਇਹ 3 ਸ਼ਰਤਾਂ ਰੱਖੀਆਂ ਗਈਆਂ। ਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਅਸੀਂ ਤੇਰੇ ਬੱਚੀ ਦਾ ਰਿਸ਼ਤਾ ਨਹੀਂ ਮੋੜਿਆ, ਤੂੰ ਚੁਬਾਰਾ ਸੀ, ਚੁਬਾਰਿਆਂ ਨਾਲ ਮਿਲ, ਅਸੀਂ ਮੋਰੀ ਹੈ ਭਾਉ ਨੀਵੇ ਹਾਂ, ਅਸੀਂ ਆਪਣੇ ਸਿੱਖਾਂ ਨੂੰ ਪਿਆਰ ਕਰਦੇ, ਸਿੱਖਾਂ ਨਾਲ ਅਸੀਂ ਮਿਲ ਪਏ ਹਾਂ। ਤੇ ਉਸ ਵੇਲੇ ਸਾਧ ਸੰਗਤ ਜੀ, ਫਿਰ ਦੂਜੀ ਗੱਲ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੁਹੰਮਦ ਸਾਹਿਬ ਦੀ ਵਡਿਆਈ ਦੇ ਸ਼ਬਦ ਪਾਏ ਜਾਣ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਇਹਦੇ ਵਿੱਚ ਇੱਕ ਅੱਖਰ ਵੀ ਜਿਹੜਾ ਹੈ ਕਿਸੇ ਦੀ ਖੁਸ਼ਾਮਦੀ ਦਾ ਨਹੀਂ ਪੈ ਸਕਦਾ, ਇਹ ਧੁਰਕੀ ਬਾਣੀ ਹੈ, ਦਰਗਾਹ ਦੀ ਬਾਣੀ ਹੈ, ਇਹ ਰੱਬ ਦੇ ਬੋਲ ਨੇ, ਇਹਦੇ ਵਿੱਚ ਕੋਈ ਰਲਾ ਨਹੀਂ। ਤੇ ਜਿਹੜੀ ਟੈਕਸ ਦੀ ਗੱਲ ਹੈ, ਪਾਤਸ਼ਾਹ ਜੀ ਕਹਿੰਦੇ ਕਿਹੜਾ ਟੈਕਸ, ਅਸੀਂ ਕਿਹੜਾ ਜ਼ੁਲਮ ਕੀਤਾ ਹੈ, ਅਸੀਂ ਕਿਹੜਾ ਗੁਨਾਹ ਕੀਤਾ ਹੈ। ਤੇ ਸਾਧ ਸੰਗਤ ਜੀ, ਉਸ ਵੇਲੇ ਦੁਸ਼ਟ ਚੰਦੂ ਕਹਿਣ ਲੱਗਾ ਸਿਪਾਹੀਆਂ ਨੂੰ, ਸਿਪਾਹੀਆਂ ਦੇ ਨਿਗਰਾਨੀ ਵਿੱਚ, ਕਿ ਇਹ ਜੇ ਪਾਣੀ ਮੰਗਣ ਇਹਨਾਂ ਤੋਂ 2 ਲੱਖ ਰੁਪਏ ਮੰਗੇ ਜਾਣ, ਇਹ ਜੇ ਭੋਜਨ ਮੰਗਣ ਇਹਨਾਂ ਤੋਂ ਪੈਸੇ ਮੰਗੇ ਜਾਣ, ਇਹ ਬੈਠਣ ਦੀ ਗੱਲ ਕਰਨ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪੈਸੇ ਮੰਗੇ ਜਾਣ, ਕੁਛ ਵੀ ਇਹ ਕਹਿਣ ਤਾਂ ਇਹਨਾਂ ਦੇ ਪਾਸੋਂ ਪੈਸੇ ਮੰਗੇ ਜਾਣ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਚੰਦੂ ਜਦੋਂ ਤੱਕ ਤੇਰੇ ਕੈਦ ਵਿੱਚ ਹਾਂ, ਨਾ ਅਸੀਂ ਪਾਣੀ ਪੀਵਾਂਗੇ, ਨਾ ਅਸੀਂ ਲੰਗਰ ਛਕਾਂਗੇ। ਫਿਰ ਅੱਗੇ ਸਾਧ ਸੰਗਤ ਜੀ, ਜਿਹੜਾ ਕੱਲ੍ਹ ਦਾ ਦਿਨ ਬੀਤਿਆ ਨਾ, ਉਹ ਦਿਨ ਪਹਿਲਾ ਦੂਸਰਾ ਤਸੀਹਾ ਦਿੱਤਾ, ਉਹ ਸੀ ਉਬਲਦੀ ਦੇਗ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਉਬਾਲਿਆ ਗਿਆ। ਪ੍ਰਥਮ ਦੇਗ ਕਹਿ ਬੀਜ ਬਿਠਾਏ, ਨੀਚੇ ਲੱਕੜੀ ਬਹੁਤ ਜਲਾਏ, ਕਈ ਵਿਦਵਾਨ 12 ਮਣ, ਕਈ ਵਿਦਵਾਨ 28 ਮਣ, 28-30 ਮਣ ਸਾਧ ਸੰਗਤ ਜੀ ਲੱਕੜਾਂ ਬਾਲੀਆਂ ਗਈਆਂ। ਐਸਾ ਉਬਲਦਾ ਹੋਇਆ ਪਾਣੀ, ਉਹਦੇ ਵਿੱਚ ਸੱਚੀ ਸਰਕਾਰ ਨੂੰ ਉਹਨੇ ਕਿਹਾ, ਆਪਣੇ ਸਿਪਾਹੀਆਂ ਨੂੰ ਚੁੱਕ ਕੇ ਇਹਦੇ ਵਿੱਚ ਪਾਓ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਬ ਸਤਿਗੁਰ ਉੱਠ ਆਪੇ ਗਏ ਮਹਾਰਾਜ ਆਪ ਉੱਠ ਕੇ ਉਸ ਦੇਗ ਵਿੱਚ ਬਹਿ ਗਏ ਸਤਸੰਗਾਂ ਜੀ ਕਈ ਸਾਰਾ ਦਿਨ ਜਿਹੜਾ ਸੀ ਨਾ ਕਈ ਘੰਟਿਆਂ ਤੱਕ ਮਹਾਰਾਜ ਨੂੰ ਉਬਲਦੀ ਦੇਗ ਵਿੱਚ ਕਿਉਂਕਿ ਇਹ ਤਸੀਹਾ ਕਿਉਂ ਦਿੱਤਾ ਇਹਦੇ ਵਿੱਚ ਖੂਨ ਨਹੀਂ ਡੁੱਲੇਗਾ ਸਰੀਰ ਨੂੰ ਬਹੁਤ ਖੇਚਲ ਹੋਵੇਗੀ ਅਤੇ ਸੱਚੇ ਪਾਤਸ਼ਾਹ ਜੀ ਨੂੰ ਫਿਰ ਇਹਨਾਂ ਦੀਆਂ ਗੱਲਾਂ ਮੰਨਣੀਆਂ ਪੈਣਗੀਆਂ ਫਿਰ ਅੱਜ ਦਾ ਜਿਹੜਾ ਦਿਨ ਸੀ ਨਾ ਅੱਜ ਦੇ ਦਿਨ ਸਵੇਰੇ ਚੰਦੂ ਨੇ ਆ ਕੇ ਕਿਹਾ ਮਹਾਰਾਜ ਸਰੀਰ ਦੇ ਜਿਹੜੇ ਫਲੂਹੇ ਨੇ ਸਰੀਰ ਦੇ ਜਿਹੜੇ ਜ਼ਖਮ ਨੇ ਅੱਜ ਵੀ ਭਰ ਸਕਦੇ ਨੇ ਜੇ ਮੇਰੀਆਂ ਗੱਲਾਂ ਤਿੰਨਾਂ ਵਿੱਚੋਂ ਇੱਕ ਗੱਲ ਮੰਨ ਲਓ ਪਾਤਸ਼ਾਹ ਜੀ ਨੇ ਅਬੋਲ ਕੁਛ ਗੱਲ ਦਾ ਜਵਾਬ ਨਾ ਦਿੱਤਾ ਅੱਜ ਦੇ ਦਿਨ ਤੀਸਰਾ ਜਿਹੜਾ ਤਸੀਹਾ ਦਿੱਤਾ ਰੇਤ ਜਿਹੜੀ ਸੀ ਨਾ ਉਹ ਰੇਤ ਨੂੰ ਗਰਮ ਕੀਤਾ ਗਿਆ ਉਹਨੂੰ ਅੱਗ ਦਾ ਰੂਪ ਕੀਤਾ ਗਿਆ ਸੱਚੀ ਸਰਕਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਸ਼ੀਸ਼ ਵਿੱਚ ਪਾਇਆ ਗਿਆ ਸੱਚੇ ਪਾਤਸ਼ਾਹ ਜੀ ਦੇ ਸ਼ੀਸ਼ ਵਿੱਚ ਸਤਸੰਗਾਂ ਜੀ ਛੋਟਾ ਜਿਹਾ ਭਰਨਾ ਤੇੜ ਕਸ਼ਹਿਰਾ ਜੋ ਵਿਦਵਾਨ ਲਿਖਦੇ ਨੇ ਸ਼ੀਸ਼ ਦੇ ਉੱਤੋਂ ਹੋ ਕੇ ਮੋਢਿਆਂ ਤੇ ਉਹ ਤੱਤੀ ਰੇਤ ਡੁੱਲਦੀ ਹੈ ਮੋਢਿਆਂ ਤੋਂ ਸਤਸੰਗਾਂ ਜੀ ਡੋਲਿਆਂ ਤੋਂ ਹੁੰਦੀ ਹੋਈ ਕਦੇ ਪੱਟਾਂ ਤੇ ਕਦੇ ਗੋਡਿਆਂ ਤੇ ਕਦੇ ਪੈਰਾਂ ਤੇ ਸਤਸੰਗਾਂ ਜੀ ਸਤਿਗੁਰ ਸੱਚੇ ਪਾਤਸ਼ਾਹ ਅਬੋਲ ਅਡੋਲ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਅੱਜ ਦੇ ਦਿਨ ਇਹ ਤੀਸਰਾ ਤਸੀਹਾ ਸੱਚੇ ਪਾਤਸ਼ਾਹ ਜੀ ਨੂੰ ਦਿੱਤਾ ਸੀ ਤੇ ਨਾਲ ਜਿਹੜੇ ਪੰਜ ਸਿੱਖ ਸੀ ਉਹਨਾਂ ਨੇ ਬੜਾ ਯਤਨ ਕੀਤਾ ਪਰ ਉਹਨਾਂ ਨੂੰ ਡੰਡਿਆਂ ਦੀ ਮਾਰ ਦਿੱਤੀ ਗਈ ਤੇ ਮਹਾਰਾਜ ਨੇ ਉਹਨਾਂ ਨੂੰ ਕਿਹਾ ਤੁਸੀਂ ਕਿਉਂ ਮਾਰ ਖਾਂਦੇ ਹੋ ਇਹ ਕਰਤਾਰ ਦਾ ਭਾਣਾ ਮਿੱਠਾ ਮੰਨਣਾ ਹੈ ਤੁਸੀਂ ਚੁੱਪ ਕਰ ਜਾਓ ਭਾਵੇਂ ਭਾਈ ਪੁਰਾਣਾ ਨੇ ਕਿਹਾ ਕਿ ਮਹਾਰਾਜ ਜੇ ਦੱਸੋ ਇਹਨਾਂ ਨੂੰ ਮਿੱਟੀ ਵਿੱਚ ਮਿਲਾ ਦਿਆਂਗੇ ਭਾਵੇਂ ਭਾਈ ਸਾਈਂ ਮੀਆਂ ਮੀਰ ਜੀ ਨੇ ਵੀ ਇਹ ਹਾਲਤ ਦੇਖ ਕੇ ਬਹੁਤ ਕੁਛ ਕਿਹਾ ਪਰ ਪਾਤਸ਼ਾਹ ਜੀ ਕਹਿੰਦੇ ਕਿ ਸਾਈਂ ਜੀ ਕਿਆ ਹੁਆ ਤਨ ਜਲ ਰਹਾ ਹਮ ਸ਼ਾਂਤ ਹੈ ਹਰ ਨਾਮ ਸੇ ਜਿਹੜਾ ਕੱਲ੍ਹ ਦਾ ਦਿਨ ਹੈ ਕੱਲ੍ਹ ਫਿਰ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ 'ਤੇ ਬਿਠਾ ਕੇ ਤਸੀਹਾ ਦਿੱਤਾ ਗਿਆ ਉਹ ਸਮੇਂ ਸਿਰ ਆਪ ਜੀ ਨੂੰ ਸਤਸੰਗਤ ਜੀ ਗੁਰਮੁਖ ਪਿਆਰੇ ਉਹ ਸਰਵਣ ਕਰਾਉਣਗੇ ਸੱਚੇ ਪਾਤਸ਼ਾਹ ਜੀ ਦੇ ਵਡਿਆਈ ਵਿੱਚ ਇੱਕ ਸਵਈਆ ਗਿਆਨੀ ਗਿਆਨ ਸਿੰਘ ਜੀ ਨੇ ਸ਼੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਕਥਨ ਕੀਤਾ ਉਹ ਕਹਿ ਕੇ ਦਾ ਸਮਾਪਤੀ ਵਾਲੇ ਪਾਸੇ ਆਵਾਂ ਸਤਸੰਗਤ ਜੀ ਇਹੋ ਜਿਹਾ ਸਮਾਂ ਵਾਰ ਵਾਰ ਨਹੀਂ ਆਉਂਦਾ ਭਾਵੇਂ ਸਮਾਂ ਬੜਾ ਸੀਮਤ ਹੈ ਇਹੋ ਜਿਹਾ ਸਮਾਂ ਸਤਸੰਗਤ ਜੀ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਫਿਰ ਇਹ ਸਮੇਂ ਦੇ ਵਿੱਚ ਜਿਹੜਾ ਆ ਕੇ ਬਹਿ ਜਾਵੇ ਤੇ ਸੁਣ ਜਾਵੇ ਲਾਹਾ ਲੈ ਕੇ ਚਲਿਆ ਜਾਵੇ ਇਹ ਬਹੁਤ ਵੱਡੇ ਭਾਗ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਅਸੀਂ ਮਨਾ ਰਹੇ ਹਾਂ ਗਿਆਨੀ ਗਿਆਨ ਸਿੰਘ ਜੀ ਨੇ ਅਰਜਨ ਸ਼ਬਦ ਦੀ ਟੇਕ ਲੈ ਕੇ ਅਰਜਨ ਸ਼ਬਦ ਦੀ ਟੇਕ ਲੈ ਕੇ ਉਹਨਾਂ ਨੇ ਸਤਸੰਗਤ ਜੀ ਮਹਾਰਾਜ ਜੀ ਦੀ ਵਡਿਆਈ ਕੀਤੀ ਹੈ ਉਹ ਕਹਿੰਦੇ ਅਰਜਨ ਦੇਵੰ ਅਰਜਨ ਸੇਵੰ ਅਰਜਨ ਦੇ ਅਰਥ ਨੇ ਕਲਪ ਬ੍ਰਿਜ ਕਹਿੰਦੇ ਦੇਵਤਿਆਂ ਦੇ ਕੋਲ ਕਲਪ ਬ੍ਰਿਜ ਹੈ ਅਰਜਨ ਦੇਵੰ ਦੇਵੰ ਕਹਿੰਦੇ ਦੇਵਤਿਆਂ ਦੇ ਕੋਲ ਕਲਪ ਬ੍ਰਿਜ ਹੈ ਤੇ ਉਹ ਜਿਹੜਾ ਕਲਪ ਬ੍ਰਿਜ ਹੈ ਨਾ ਦੇਵਤੇ ਜੋ ਮੰਗਣ ਉਹਨਾਂ ਦੀ ਮੁਰਾਦ ਪੂਰੀ ਕਰਦਾ ਹੈ ਸਿੱਖਾਂ ਦੇ ਕੋਲ ਵੀ ਇੱਕ ਕਲਪ ਬ੍ਰਿਜ ਹੈ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗਿਆਨੀ ਗਿਆਨ ਸਿੰਘ ਜੀ ਲਿਖਦੇ ਸਿੱਖ ਜਿਹੜੀ ਵੀ ਇੱਛਾ ਕਰੇ ਸਾਡੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਹ ਇੱਛਾ ਪੂਰੀ ਕਰਦੇ ਨੇ ਉਦੋਂ ਵੀ ਕੀਤੀ ਹੈ ਅੱਜ ਵੀ ਕਰਦੇ ਨੇ ਜਾਓ ਜਾ ਕੇ ਗੁਰੂ ਸਾਹਿਬ ਜੀ ਦੇ ਪਾਵਨ ਸਥਾਨ ਤੇ ਸ਼੍ਰੀ ਹਰਿਮੰਦਰ ਸਾਹਿਬ ਅੱਜ ਵੀ ਉੱਥੋਂ ਦਾਤਾਂ ਮਿਲਦੀਆਂ ਨੇ ਅਰਜਨ ਦੇਵੰ ਅਰਜਨ ਸੇਵੰ ਜਿਸ ਤਰ੍ਹਾਂ ਸਤਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਦਾਸਾਂ ਦੇ ਸੇਵੰ ਸੇਵਣ ਯੋਗ ਹੈ ਪੂਜਣ ਯੋਗ ਹੈ ਪ੍ਰਿਥੀ ਚੰਦ ਗੱਦੀ ਲਾ ਕੇ ਬਹਿ ਗਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦਸਤਾਰ ਦਿੱਤੀ ਸੀ ਗੁਰਤਾ ਗੱਦੀ ਦੀ ਜਾ ਕੇ ਦਸਤਾਰ ਤੇ ਹੱਥ ਪਾਇਆ ਕਹਿਣ ਲੱਗੇ ਦਸਤਾਰ ਮੇਰੀ ਹੈ ਮੈਂ ਵੱਡਾ ਪੁੱਤਰ ਹਾਂ ਸਤਸੰਗਤ ਜੀ ਵਿਦਵਾਨ ਕਹਿੰਦੇ ਜਿਹੜੀ ਦਸਤਾਰ ਹੈ ਨਾ ਜਿਹੜੀ ਗੁਰਤਾ ਗੱਦੀ ਹੈ ਉਹ ਦਸਤਾਰਾਂ ਦੀ ਮੁਥਾਜ ਨਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਬੁੱਢਾ ਜੀ ਦੇ ਦਿਓ ਦਸਤਾਰ ਪ੍ਰਿਥੀ ਚੰਦ ਜਾ ਕੇ ਗੱਦੀ ਲਾ ਕੇ ਬਹਿ ਗਏ ਪਰ ਥੋੜੇ ਦਿਨਾਂ ਦੇ ਵਿੱਚ ਉਹਨਾਂ ਦਾ ਪਖੰਡ ਜਿਹੜਾ ਸੀ ਉਗੜ ਗਿਆ ਸਾਰੀ ਸੰਗਤ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆ ਗਈ ਉੱਥੇ ਕੋਈ ਨਾ ਰਿਹਾ ਕੋਈ ਮਸੰਦ ਨਾ ਜਾਵੇ ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੇਵਣ ਯੋਗ ਹੈ ਅਰਜਨ ਦੇਵੰ ਅਰਜਨ ਸੇਵੰ ਅਰਜਨ ਜੇਵੰ ਜੇਵੰ ਕਹਿੰਦੇ ਇੱਕ ਰੁੱਖ ਹੈ ਕਊ ਦਾ ਵਰਿੱਖ ਉਹ ਸਤਸੰਗਾਂ ਜੀ ਸਦਾ ਬਹਾਰ ਦੀ ਇੱਕ ਜਾਤੀ ਦਾ ਵਰਿੱਖ ਹੈ ਜਿਵੇਂ ਸਦਾ ਬਹਾਰ ਦੇ ਛੋਟੇ ਬੂਟੇ ਹੁੰਦੇ ਨੇ ਉਹ ਇੱਕ ਵਰਿਕਸ਼ ਹੈ ਉਹਨੂੰ ਕਹਿੰਦੇ ਕਊ ਦਾ ਵਰਿਕਸ਼ ਬੜਾ ਸੁੰਦਰ ਜੰਗਲਾਂ ਦੇ ਵਿੱਚ ਹੁੰਦਾ ਹੈ ਉਹ ਜੀ ਸੁੰਦਰਤਾ ਉਹਦੀ ਸ਼ੋਭਾ ਇੰਨੀ ਹੈ ਕਿ ਜਿਹੜਾ ਅੱਖਾਂ ਨਾਲ ਵੇਖ ਲਵੇ ਉਹਦੇ ਵੱਲ ਖਿੱਚਿਆ ਜਾਂਦਾ। ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਉਹ ਐਸੇ ਸੁੰਦਰ ਨੇ ਜਿਹੜਾ ਇੱਕ ਵਾਰ ਦੀਦਾਰ ਕਰ ਲਵੇ, ਚਾਹੇ ਉਹ ਸਾਈਂ ਮੀਆਂ ਮੀਰ ਵਰਗੇ ਵੱਡੇ ਚਿਸ਼ਤੀ ਫਿਰਕੇ ਦੇ ਮੁਸਲਮਾਨ ਆਗੂ ਵੀ ਕਿਉਂ ਨਾ ਹੋਣ, ਉਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੱਲ ਖਿੱਚੇ ਜਾਂਦੇ ਨੇ। ਉਹਨਾਂ ਦੀ ਇੰਨੀ ਵੱਡੀ ਸ਼ੋਭਾ ਹੈ। ਅਰਜਨ ਦੇਵੰ, ਅਰਜਨ ਸੇਵੰ, ਅਰਜਨ ਜੇਵੰ, ਅਰਜਨ ਪੂਰੇ, ਸਿੱਖਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਨੇ। ਅੱਗੇ ਆਖਦੇ ਨੇ ਗਿਆਨੀ ਗਿਆਨ ਸਿੰਘ ਜੀ, ਅਰਜਨ ਤੂਲੰਗ, ਤੂਲੰਗ ਕਹਿੰਦੇ ਮਾਪ ਨੂੰ, ਚੜਾਈ ਨੂੰ, ਲੰਬਾਈ ਨੂੰ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਣਾਂ ਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ, ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਵਿੱਚ ਕਿੰਨੇ ਗੁਣ ਨੇ। ਅਰਜਨ ਤੂਲੰਗ, ਅਰਜਨ ਮੂਲੰਗ, ਸੱਚੇ ਪਾਤਸ਼ਾਹ ਉਦਮ ਦੇ ਮੁੱਢ ਨੇ, ਜੜ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਅਰਜਨ ਮੂਲੰਗ, ਅਰਜਨ ਤੂਲੰਗ, ਅਰਜਨ ਸੂਲਦ, ਵੈਰੀਆਂ ਵਾਸਤੇ ਸੂਲ ਦੇ ਨਿਆਈ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਅਰਜਨ ਦੇਵੰ, ਅੱਗੇ ਆਖਦੇ ਨੇ ਅਰਜਨ ਸੂਲਦ, ਅਰਜਨ ਰੂਰ ਹੈ ਅਤੇ ਆਪਣੇ ਸਿੱਖਾਂ ਵਾਸਤੇ ਰੂਰ ਹੈ, ਸੁੰਦਰ ਸਰੂਪ ਹੈ। ਸਿੱਖਾਂ ਨੂੰ ਜਿਸ ਵੇਲੇ ਗੁਰੂ ਦੇ ਦੀਦਾਰ ਪ੍ਰਾਪਤ ਹੋ ਜਾਣ, ਉਹਨਾਂ ਦਾ ਅੰਗ ਅੰਗ ਰੋਮ ਰੋਮ ਖਿੜ ਜਾਂਦਾ ਹੈ। ਫਿਰ ਅੱਗੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਅਰਜਨ ਮਾਨਸ, ਮਾਨਸ ਕਹਿੰਦੇ ਮਾਨ ਸਰੋਵਰ, ਜਿੱਥੇ ਜਾ ਕੇ ਹੰਸ ਖੁਸ਼ ਹੋ ਜਾਂਦੇ ਨੇ ਉੱਥੋਂ ਮੋਤੀ ਪ੍ਰਾਪਤ ਕਰਦੇ ਨੇ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਾਨ ਸਰੋਵਰ ਦੇ ਨਿਆਈ ਹੈ। ਸਿੱਖ ਜਿਹੜੇ ਪਰਮ ਹੰਸ ਨੇ ਉਹ ਉੱਥੋਂ ਨਾਮ ਰੂਪੀ ਮੋਤੀ ਪ੍ਰਾਪਤ ਕਰਦੇ ਨੇ। ਅਰਜਨ ਮਾਨਸ, ਅਰਜਨ ਬਾਨਸ, ਅਰਜਨ ਯੋਧਾ ਹੋਇਆ ਨਾ ਮਹਾਭਾਰਤ ਦਾ, ਉਹਦੇ ਤੀਰ ਅਮੋਘ ਹੁੰਦੇ ਸੀ। ਉਹਦਾ ਤੀਰ ਜਦੋਂ ਇੱਕ ਵਾਰ ਤੀਰ ਚਲਾਉਂਦਾ ਸੀ ਨਾ, ਕੋਈ ਵੈਰੀ ਟਿਕਦਾ ਨਹੀਂ ਸੀ ਉਹਦੇ ਤੀਰਾਂ ਦੇ ਅੱਗੇ। ਤੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਵੀ ਤੀਰ ਹੈ, ਜਿਹੜੇ ਹੁਣ ਚੱਲੇ ਨਾ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਪਾਠ ਤੁਸੀਂ ਕੀਤੇ ਹੈ, ਇਹ ਕੀ ਹੈ? ਗੁਰੂ ਦੇ ਸ਼ਬਦ ਰੂਪੀ ਤੀਰ ਹੈ। ਅਰਦਾਸ ਕਰੋ ਮਹਾਰਾਜ ਦੇ ਚਰਨਾਂ ਵਿੱਚ ਕੋਈ ਤੀਰ ਸਾਡੇ ਹਿਰਦੇ ਨੂੰ ਲੱਗ ਜਾਵੇ, ਕੋਈ ਤੀਰ ਸਾਡੇ ਹਿਰਦੇ ਨੂੰ ਲੱਗ ਜਾਵੇ, ਸਾਡਾ ਜੀਵਨ ਸਫਲ ਹੋ ਜਾਵੇ। ਆਪ ਜੀ ਜਿਵੇਂ ਪਿਆਰ ਨਾਲ ਮਾਈਆਂ ਬਾਣੀ ਪੜ ਰਹੇ ਸੀ ਨਾ, ਸੁਖਮਨੀ ਸਾਹਿਬ ਕੋਈ ਜੱਥਾ ਸੀ ਮਾਤਾ ਭੈਣਾਂ ਦਾ, ਉਹ ਬਾਣੀ ਪੜ ਕੇ ਹਟੇ, ਉਹਨਾਂ ਦੀ ਆਪਸ ਵਿੱਚ ਲੜਾਈ ਹੋ ਗਈ ਬੀਬੀਆਂ ਦੀ, ਤੇ ਲੜਾਈ ਵੀ ਇੰਨੀ ਹੋ ਗਈ ਇੱਕ ਦੂਜੇ ਦੇ ਵਾਲ ਫੜ ਲਏ। ਕਾਰਨ ਕੀ ਸੀ? ਕਹਿੰਦੇ ਮੈਂ ਪਹਿਲਾਂ ਪੰਕਤੀ ਪੜ੍ਹਨੀ ਸੀ, ਉਹ ਕਹਿੰਦੇ ਮੈਂ ਪਹਿਲਾਂ ਪੜ੍ਹਨਾ ਸੀ। ਪੜ੍ਹਿਆ ਕੀ ਸੀ? ਸੁਖਮਨੀ ਸਾਹਿਬ ਵਿੱਚ ਮਨ ਆਪਣੇ ਤੇ ਬੁਰਾ ਮਿਟਾਣਾ, ਇਹ ਤੀਰ ਹੈ। ਪਰ ਜੇ ਤੀਰ ਉੱਪਰ ਦੀ ਲੰਘ ਜਾਵੇ ਤਾਂ ਕੀ ਲਾਭ ਹੈ? ਬਾਣੀ ਪੜ੍ਹ ਕੇ ਵੀ ਜੇ ਕੁਛ ਨਾ ਲਈਏ ਤਾਂ ਫਿਰ ਸਾਧ ਸੰਗਤ ਜੀ ਕੀ ਅਰਥ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅਥਾਹ ਤੀਰ ਨੇ ਉਪਦੇਸ਼ ਰੂਪੀ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਅੰਗਾਂ ਵਿੱਚੋਂ 700 ਦੇ ਕਰੀਬ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਹੈ। ਸੁਖਮਨੀ ਸਾਹਿਬ ਵਰਗੀ ਬਾਣੀ, ਬਾਰਾਂ ਮਾਂ ਵਰਗੀ ਬਾਣੀ, ਬੇਅੰਤ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਨਸ, ਅਰਜਨ ਮਾਨਸ, ਅਰਜਨ ਬਾਨਸ, ਅਰਜਨ ਠਾਰਨ, ਚਾਹੇ ਵੱਡੇ ਤੋਂ ਵੱਡਾ ਵੈਰੀ ਹੈ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਰਨ ਵਿੱਚ ਆ ਜਾਵੇ ਸਿੱਖ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਠਾਰਨ ਕਹਿੰਦੇ, ਠਾਰ ਦਿੰਦੇ ਨੇ, ਰੋਕ ਦਿੰਦੇ ਨੇ, ਚਾਹੇ ਉਹ ਅੰਦਰ ਦਾ ਵੈਰੀ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਚਾਹੇ ਉਹ ਬਾਹਰ ਦੇ ਵੈਰੀ ਹੈ ਉਹਨੂੰ ਠਾਰ ਦਿੰਦੇ ਨੇ। ਵੈਰੀ ਆਇਆ ਸੀ ਨਾ ਚੜ ਕੇ, ਸਿੱਖ ਕਹਿੰਦੇ ਮਹਾਰਾਜ ਪ੍ਰਥਮ ਮਤਾ ਜੇ ਪੱਤਰੀ ਚਲਾਉ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਉ, ਤ੍ਰਿਤੀਏ ਮਤਾ ਕਿਸ਼ ਕਰੋ ਪਾਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਸਭ ਕੁਝ ਛੋੜ ਪ੍ਰਭ ਤੋਂ ਹੀ ਤੇ ਆਇਆ। ਇਹ ਸੱਚੇ ਪਾਤਸ਼ਾਹ ਜੀ ਦਾ ਠਾਰਨ ਦਾ ਤਰੀਕਾ ਹੈ, ਵੈਰੀ ਨੂੰ ਰੋਕਣ ਦਾ ਤਰੀਕਾ ਹੈ। ਅਰਜਨ ਠਾਨਸ, ਅਰਜਨ ਚੂਰ ਹੈ, ਚਾਹੇ ਕਿੰਨਾ ਵੱਡੀ ਵੈਰੀ ਵੱਡਾ ਵੀ ਵੈਰੀ ਹੋਵੇ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਿਨਾਂ ਸ਼ਸਤਰ ਤੋਂ ਉਹਨੂੰ ਚੂਰ ਚੂਰ ਕਰ ਦਿੱਤਾ। ਅਖੀਰਲੀ ਪੰਕਤੀ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਤਾਂ ਗੁਰ ਅਰਜਨ ਕੇ ਗੁਣ ਅਰਜਨ, ਤਾਂ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਣ ਅਰਜਨ ਉਹ ਅਰਜ਼ ਕੀਤੇ ਕਥਨ ਕੀਤੇ ਹੈ, ਤਾਂ ਗੁਰ ਅਰਜਨ ਕੇ ਗੁਣ ਅਰਜਨ, ਅਰਜਨ ਪਰਜਨ ਫਰਜ਼ ਜ਼ਰੂਰ ਹੈ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਐਸੇ ਨੇ ਕਿ ਫਰਜਨ ਕਹਿੰਦੇ ਪਰਾਇਆ ਜਨ। ਹੁਣ ਬੰਦਾ ਕੀ ਕਰਦਾ ਹੈ? ਆਪਣਿਆਂ ਦਾ ਸੋਚਦਾ ਹੈ, ਹਰ ਇੱਕ ਧਰਮ ਦਾ ਇਨਸਾਨ ਆਪਣੇ ਬੰਦਿਆਂ ਦੀ ਆਪਣੇ ਫਿਰਕੇ ਦੀ ਆਪਣੇ ਬਰਾਦਰੀ ਦੇ ਲੋਕਾਂ ਦੀ ਸੋਚਦਾ ਹੈ। ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਪਰਜਨ ਪਰਾਏ ਜਨ, ਚਾਹੇ ਮੁਸਲਮਾਨ ਹੈ ਚਾਹੇ ਹਿੰਦੂ ਹੈ ਕੋਈ ਵੀ ਹੈ, ਉਹਨਾਂ ਦੀ ਅਰਜਨ ਅਰਜ ਬੇਨਤੀ ਸੁਣਨਾ ਫਰਜ਼ ਜ਼ਰੂਰ ਹੈ, ਆਪਣਾ ਜ਼ਰੂਰੀ ਫਰਜ਼ ਸਮਝਦੇ ਨੇ। ਐਸੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਯਾਦ ਵਿੱਚ ਉਹਨਾਂ ਦੇ ਪਾਵਨ ਸ਼ਹਾਦਤ ਨੂੰ ਅਸੀਂ ਯਾਦ ਕਰ ਰਹੇ ਹਾਂ। ਖਿਮਾ ਦਾ ਜਾਚਕ ਹੈ, ਸਮਾਂ ਆਪ ਜੀ ਦਾ ਜ਼ਿਆਦਾ ਲੈ ਲਿਆ ਹੈ। ਦਾਸ ਵੱਲੋਂ ਵਿਚਾਰ ਕਰਦਿਆਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਸਾਰੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਦੁਆਰੇ 10 ਮਿੰਟ।

gritos

ਮੇਰਾ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਾਕਾ ਬਿਗਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ ਛੋਟ ਸਿਆਨਬ ਸਗਲ ਮਨ ਤਨ ਅਰਪ ਧਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀਓ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜਗੋ ਜੁਗਾ ਟਲ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬ ਜਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਮਹਾਰਾਜ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀਓ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਵਚਲ ਨਗਰ ਸਾਹਿਬ ਵਿਖੇ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਦੇ ਮਹਾਂਵਾਕ ਅਨੁਸਾਰ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਸ਼ਹੀਦਾਂ ਦੇ ਸਿਰਤਾ ਧਨ ਧਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਂਦੇ ਹੋਏ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਸਮੂਹ ਹਜ਼ੂਰੀ ਸਾਧ ਸੰਗਤ ਨੇ ਰਲ ਮਿਲ ਕੇ ਮਹਾਰਾਜ ਆਪ ਜੀ ਦੀ ਦਰਗਾਹੀ ਅਤੇ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਅਤੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਈਆਂ ਹਨ ਸੱਚੇ ਪਾਤਸ਼ਾਹ ਜੀਓ ਮਹਾਰਾਜ ਕਿਰਪਾ ਕਰਨੀ ਬਾਣੀ ਪੜਦਿਆਂ ਹੋਈਆਂ ਅਨੇਕ ਪ੍ਰਕਾਰ ਦੀ ਲੱਕਣਾ ਤੁਕ ਭੁੱਲ ਚੁੱਕ ਮਾਫ ਕਰਨਾ ਪੜੀ ਸੁਣੀ ਬਾਣੀ ਸੱਚਖੰਡ ਵਿੱਚ ਸੋਧ ਕੇ ਪ੍ਰਵਾਨ ਕਰਨਾ ਬਾਣੀ ਦਾ ਭਾਉ ਬਾਣੀ ਦਾ ਸਾਰਾ ਹੀ ਮਹੱਤਵ ਆਪਣੀਆਂ ਸਾਜਿਆਂ ਨਿਵਾਜੀਆਂ ਸੰਗਤਾਂ ਦੇ ਤਾਈ ਬਖਸ਼ਣਾ ਨਾਮ ਬਾਣੀ ਸੇਵਾ ਸਿਮਰਨ ਨਾਲ ਜੋੜੇ ਰੱਖਣਾ ਅੰਮ੍ਰਿਤ ਵੇਲੇ ਦਾ ਜਾਗਣਾ ਸੇਵਾ ਸਿਮਰਨ ਮੈਂ ਮੇਰੀ ਤੋਂ ਬਚਾ ਕੇ ਰੱਖਣਾ ਆਪ ਜੀ ਦੇ ਪਾਏ ਹੋਏ ਪੁਰਨਿਆਂ ਤੇ ਚੱਲਣ ਦਾ ਬਲ ਸਮਰੱਥਾ ਬੁੱਧੀ ਬਖਸ਼ਣਾ ਕਾਮ ਕ੍ਰੋਧ ਹੰਕਾਰ ਦਾ ਨਾਸ਼ ਕਰਕੇ ਧਰਮ ਦਾ ਪ੍ਰਕਾਸ਼ ਕਰਨਾ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਫਤਿਹ ਕਰਨਾ ਆਪ ਜੀ ਕੇ ਹਜ਼ੂਰ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਬਖਸ਼ਿਆਂ ਦਾਤਾ ਵਿੱਚੋਂ ਕਲਾ ਪ੍ਰਸ਼ਾਦ ਦੀਆਂ ਦੇਗਾ ਹਾਜ਼ਰ ਹਨ
आप जी नू भोग लगे, भोग लग्या प्रसाद समूह संगत नू मिले, जो छके सो आप जी दा पावन पवित्र सतनाम श्री वाहिगुरु जपे, सुख होवे नाम चित आवे गुरु नानक नाम, चढ़दी कला तेरे भाणे सरबत का भला। वाहिगुरु।

ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਮਨ ਮੈਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੀਸ ਸੋ ਹਮਰੀ ਰੱਖਿਆ ਕਰੇ ਗੁਰ ਕਲਗੀ ਧਰ ਸੋ ਹਮਰੀ ਰੱਖਿਆ ਕਰੇ ਗੁਰ ਕਲਗੀ ਧਰ ਜਗਦੀਸ਼ ਬੋਲੇ ਸੋ ਨਿਹਾਂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਗੁਰੂ ਕਾ ਲੰਗਰ ਤਿਆਰ ਹੈ, ਸਾਹਮਣੇ ਛੱਕ ਕੇ ਹੀ ਜਾਣ ਦੀ ਕਿਰਪਾਲਤਾ ਕਰ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ।

ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਲੋ ਸੱਚਾ ਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਪਾਨ ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤਿਦਾ ਕਲ ਕਰੋੜ ਸੱਚੇ ਸੁਲਤਾਨ ਸੱਚੇ ਸੰਤੂਰ ਸੱਚੇ ਤੇਰੇ ਸਿਵ ਸੱਚੇ ਸਾਲਾ ਸੱਚੇ ਵਿਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚੇ

ਚਾਲਿਆ ਦੁਦਕ ਚਾਲਿਆ ਤ੍ਰਿਣਾਰ ਤੇ ਸਜਣ ਗਏ ਹਾਰ ਗਏ ਸਟਕਣ ਵਾਲਿਆ ਲਿਖਣਾ ਵੇ ਤਰਮ ਬਹਲਿਆ ਲਿਖਣਾ ਵੇ ਤਰਮ ਬਹਲਿਆ ਹਮ ਮੂਰਖ।

विश्वास

ਸੰਸਾਰ ਦੇ ਦੇ ਮੰਗੇ ਸਸਾ ਗੁਣਾ ਸੋ ਪਰ ਸੰਸਾਰ ਚੋਰਾ ਜਾਰਾ ਤੇ ਕੁਣਿਆਰਾ ਖਾਰਾ ਬਾਬੇ ਕਾਰ ਕੁੰਦਾ ਕਾਜਲੇ ਤਾ ਉਤਨਾ ਬੇਕਾਈ ਕਾਰ ਦਲ ਸਲਜੀਆਂ।

ਲਕਸ਼ਮਣ ਲੱਗਿਆ ਜਹਾਂਗੀਰ ਪਟ ਪੁਰਾਣ।

ਆਪਣੇ ਆਪ ਕੋ ਪ੍ਰਭੂ ਨਾ ਕੋਈ ਧਰਤਾ ਰਾਜ ਤੁਲੇ ਨ ਸੁਖ ਰਾਹੋ ਅਪਰਾਧੀ ਜਣਾ ਜੋਤਾ।

ਔੜੀ ਸਭ ਦਰਦ ਪਾਤਰਤਾ ਸਹੀ ਕਾਰ ਕਰਾਇ ਸੀ ਸੋ ਸੇਵਕ ਸੇਵਾ ਕਰੈ ਜਿਸਨੂੰ ਹੁਕਮ ਨਾਇ ਸੀ ਹੁਕਮ ਨੇ ਹੋਏ ਪ੍ਰਵਾਨਤਾ ਕਿਸਮੇ ਕਾ ਮਹਲ ਪਾਇ ਜੀ ਕਿਸਮੇ ਭਾਵੈ ਸੋ ਕਰੇ ਮਨੋਜ।

ਸਫਰ ਵਟਾਕਰ ਸਾਲੇ ਜਿਸ ਵਿੱਚ ਵਟੀਆਂ ਵਟਿਆਈਆਂ ਸਾਹਿਬ ਮੇਰੇ ਤਾਂ ਨਟਰੀਆਂ ਜਾ ਕੇ ਪਾਣਾ ਤਾਂ ਮਨ ਵਸਿਆ ਕਰ ਹੁਕਮ ਖਾਤਰ ਵਿੱਚ ਮਾਰ ਪੀੜੀਆਂ ਪੁਰਿਆਈਆਂ ਸਾਹਿਤ